ਹੈ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਕੱਚੀ ਪੁਰਾਣਾ ਹੈ ਕਿ ਸਾਰੀ ਹੈ ਆਪਣਾ ਕੀ ਆਪਣਾ।

ਲਈਏ ਜਿਤ ਕੀਤਾ ਪਾਈ ਆਪਣਾ ਸਾਹਪੁਰੀ ਕਿਉਂ ਕਰ ਲਈਏ ਬੰਦਾ ਮੂਲ ਨਾ ਕੀਤੀ ਤੇ ਲੰਮੀ ਨਗਰ ਨਿਹਾਲੀਏ ਜੇ ਸਾਹ ਨਾਲ ਨਾ ਹਾਰੀਏ ਜੇ ਮੇਰਾ ਪਾਸਾ ਢਾਲੀਏ।

ਟੱਕ ਲੱਗੀ ਟੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸੁਣਾ ਕੁਲੀਆਂ ਵਜੇ ਬਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਏ ਤੰਦਰ ਪਾਏ ਵਜੋ ਬੋਏ ਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਖਾਵਣਾ ਸਭਾ।

ਨਹੀਂ ਚਾਕਰੀ ਜਿਸ ਬੁਖਸ ਨਾ ਜਾਏ। ਨਾਨਕ ਸੇਵ ਕਾਢੀਏ ਜਿਸਤੀ ਕਸਮ ਸਮਾਏ ਥੋੜੀ। ਨਾਨਕ ਅੰਦਰ ਜਾਪਣੀ ਅਰਚਾ ਕੇ ਪਾਰਾਵਾਰ ਆਪ ਕਰਾਏ ਸਾਖੀ ਫਰਾਪ ਕਰਾਏ ਮਾਰ। ਇੱਕ ਨਾ ਗਲੀ ਜੰਜੀਰੀਆਂ ਕਿਚੜੀ ਚਿੜ ਦਿਸਿਆ ਆਪ ਕਰਾਏ ਕਰਿਆ ਕੈਸੇ ਕਰੀ ਪੁਕਾਰ।

0: ਪੰਥ ਹਮਾਰਾ।
1: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ।

ਔਖੀ ਘਾਟੀ ਬਿਖੜਾ ਪੈਂਡਾ ਰਾਹ ਫਕੀਰਾਂ ਦਾ ਲੰਮਾ। ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿੱਚ ਤੁਸੀਂ ਇਹ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਸੁਣਾਂਗੇ ਜਗੀਰ ਸਿੰਘ ਦੀ ਆਵਾਜ਼ 'ਚ ਸ਼ਾਹ ਹੁਸੈਨ ਦਾ ਕਲਾਮ। ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ।

ਸੱਜਣ ਦੇ ਹੱਥ ਬਾਂ ਅਸਾਡੀ ਕੀਕਣ ਆਖਾਂ ਛੱਡ ਵਿਆੜਿਆ। ਜਗੀਰ ਸਿੰਘ ਦੇ ਗਾਏ ਸ਼ਾਹ ਹੁਸੈਨ ਦੇ ਇਸ ਕਲਾਮ ਤੋਂ ਬਾਅਦ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਲਤਾਨ ਬਾਹੂ ਪੇਸ਼ ਹੈ।

ਤੁਸੀਂ ਜਸਬੀਰ ਜੱਸੀ ਦਾ ਗਾਇਆ ਸੁਲਤਾਨ ਬਾਹੂ ਸੁਣਿਆ। ਇਸ ਪ੍ਰੋਗਰਾਮ ਚ ਆਹੁਣ ਸੁਣਦੇ ਹਾਂ ਬੀ ਐਸ ਨਾਰੰਗ ਦੀ ਗਾਈ ਇਹ ਸੂਫੀ ਰਚਨਾ, ਤੱਤੀ ਰੋ ਰੋ ਵਾਟ ਨਿਹਾਰਾਂ ਸਾਵਲ ਮੋੜ ਮੁਹਾਰਾਂ।

0: अभी आप सुन रहे थे प्रोग्राम एक ही फिल्म से। ये आकाशवाणी दिल्ली का इंद्रप्रस्थ चैनल है। 1:40 होने वाले हैं, कुछ ही पलों में आप समाचार सुनेंगे।
1: नमस्कार, ये आकाशवाणी है। खबरों के इस बुलेटिन नाल मैं अमन देव। पहला खास खबरां। प्रधानमंत्री नरेंद्र मोदी अज तो स्वीडन के 2 दिन दौरे ते गोटनबर्ग पहुंचणगे। भारत ते नीदरलैंड अपने दुवाले संबंधां नूं रणनीतिक भाईवाली दे पद्धर तक वधाउण लई सहमत हो गए ने। भारत ने कहा कि होरमूज स्टेट विच व्यापारक जहाजां ते हमले परवानयोग नहीं ने। जनगणना 2026 तहत 5 राज्यां विच मकानां दी गिणती दे पहले गेड़ दा काम शुरू हो गया है। ते आईपीएल क्रिकेट विच अज पंजाब किंग्स दा रॉयल चैलेंजर्स बेंगलुरु नाल ते राजस्थान रॉयल्स दा दिल्ली कैपिटल्स नाल मुकाबला होगा। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ। ਸ੍ਰੀ ਮੋਦੀ ਦਾ ਇਹ ਦੌਰਾ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਦੇ 2018 ਵਿਚ ਸਵੀਡਨ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਖਰੀਦਦਾਰ ਵਿਕਰੇਤਾ ਸਬੰਧਾਂ ਤੋਂ ਅਗਾਂਹ ਵਧ ਗਏ ਨੇ। ਸਵੀਡਨ ਦੌਰੇ ਦੌਰਾਨ ਸ੍ਰੀ ਮੋਦੀ ਸਵੀਡਨ ਦੇ ਪ੍ਰਧਾਨ ਮੰਤਰੀ ਓਲਫ ਕ੍ਰਿਸਟੈਸਨ ਨਾਲ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਵਪਾਰ ਨੂੰ ਵਧਾਉਣ ਲਈ ਸਹਿਯੋਗ ਦੇ ਨਵੇਂ ਤਰੀਕਿਆਂ ਦੀ ਭਾਲ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ। ਉਨ੍ਹਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਉਭਰਦੀਆਂ ਤਕਨਾਲੋਜੀਆਂ

0: ਟੈਕਨੋਲੋਜੀਆਂ, ਸਟਾਰਟਅਪਸ, ਮਜ਼ਬੂਤ ਸਪਲਾਈ ਲੜੀ, ਰੱਖਿਆ, ਪੁਲਾੜ, ਜਲਵਾਯੂ ਕਾਰਵਾਈ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਸਹਿਯੋਗ ਦੇ ਤਰੀਕਿਆਂ ਤੇ ਚਰਚਾ ਕਰਨ ਦੀ ਵੀ ਉਮੀਦ ਹੈ। ਦੋਵੇਂ ਪ੍ਰਧਾਨ ਮੰਤਰੀ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਫੋਨ ਡੇਰ ਲੇਨ ਨਾਲ ਇਕ ਯੂਰਪੀਅਨ ਰਾਊਂਡ ਟੇਬਲ ਫਾਰ ਇੰਡਸਟਰੀ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਰੌਬ ਜੈਟਨ ਵਿਚਕਾਰ ਹੇਗ ਵਿਚ ਵਿਆਪਕ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਆਪਣੇ ਦਵਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋਏ ਨੇ। ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਵਪਾਰ, ਰੱਖਿਆ, ਤਕਨਾਲੋਜੀ, ਜਲ ਪ੍ਰਬੰਧਨ, ਸਾਫ਼ ਸੁਥਰੀ ਊਰਜਾ, ਸਿਹਤ ਸੰਭਾਲ ਅਤੇ ਸਿੱਖਿਆ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਤਰਜੀਹੀ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ ਤੇ ਦਸਤਖਤ ਵੀ ਕੀਤੇ ਗਏ। ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੀਦਰਲੈਂਡਸ ਸਬੰਧਾਂ ਨੇ ਪਿਛਲੇ ਦਹਾਕੇ ਵਿਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
1: हम भारत नीदरलैंड की इस ट्रस्टेड पार्टनरशिप को एक स्ट्रेटेजिक पार्टनरशिप बनाने जा रहे हैं। हम ग्रीन हाइड्रोजन में एक महत्वाकांक्षी ज्वाइंट रोड मैप लॉन्च करने जा रहे हैं। हम टेक्नोलॉजी में हमारे संबंधों को फ्यूचर रेडी बनाने जा रहे हैं। हम दोनों देशों के बीच टैलेंट मोबिलिटी, यूनिवर्सिटी पार्टनरशिप और ज्वाइंट R&D को भी और सुदृढ़ करने जा रहे हैं। यानी द फ्यूचर ऑफ इंडिया नीदरलैंड पार्टनरशिप इज ब्राइटर देन एवर बिफोर।
0: ਸ੍ਰੀ ਮੋਦੀ ਨੇ ਨੀਦਰਲੈਂਡਸ ਨੂੰ ਭਾਰਤ ਦੇ ਮੁੱਖ ਯੂਰਪੀ ਭਾਈਵਾਲਾਂ ਵਿਚੋਂ ਇਕ ਦਸਿਆ। ਉਨਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਬੰਧ, ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਮਜ਼ਬੂਤ ਆਰਥਿਕ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਮਜ਼ਬੂਤ ਸਬੰਧਾਂ ਤੇ ਆਧਾਰਿਤ ਨੇ।
2: ਹਮ ਨੀਦਰਲੈਂਡ ਕੋ ਭਾਰਤ ਕੇ ਸਬਸੇ ਮਹੱਤਵਪੂਰਨ ਪਾਰਟਨਰ ਮੈਂ ਸੇ ਮਾਨਤੇ ਹੈ। ਨੀਦਰਲੈਂਡ ਭਾਰਤ ਕੇ ਟਾਪ 5 ਇਨਵੈਸਟਰਸ ਮੈਂ ਸੇ ਏਕ ਹੈ। हमारे हिस्टोरिकल, कल्चर और पीपल टू पीपल टाइज भी बहुत गहरे हैं। डेमोक्रेटिक वैल्यूज, मार्केट इकोनॉमी और रिस्पॉन्सिबल बिहेवियर, ये हमारी साझी सोच का हिस्सा है। हमें नीदरलैंड की एक्सपर्टीज और भारत की स्पीड और स्केल को हर क्षेत्र में जोड़ना चाहिए।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੂੰ ਨਵੀਨਤਾ, ਨਿਵੇਸ਼, ਨਿਰੰਤਰ ਵਿਕਾਸ ਅਤੇ ਰੱਖਿਆ ਖੇਤਰਾਂ ਵਿਚ ਆਪਣੇ ਸਹਿਯੋਗ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਦੀ ਲੋੜ ਹੈ। ਨੀਦਰਲੈਂਡਸ ਦੇ ਪ੍ਰਧਾਨ ਮੰਤਰੀ ਨੇ ਵੀ ਭਾਰਤ ਨਾਲ ਸਬੰਧਾਂ ਦੀ ਵੱਧਦੀ ਅਹਿਮੀਅਤ ਤੇ ਜ਼ੋਰ ਦਿੱਤਾ ਤੇ ਆਰਥਿਕ ਅਤੇ ਰਣਨੀਤਿਕ ਖੇਤਰਾਂ ਵਿਚ ਮਜ਼ਬੂਤ ਸਹਿਯੋਗ ਦੀ ਹਮਾਇਤ ਕੀਤੀ। ਭਾਰਤ ਨੇ ਕਿਹਾ ਕਿ ਹੋਰਮੂਜ਼ ਸਟੇਟ ਵਿਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧ ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਜਹਾਜ਼ਾਂ ਦੀ ਸੁਤੰਤਰ ਆਵਾਜਾਈ ਵਿਚ ਰੁਕਾਵਟ ਪਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸ੍ਰੀ ਹਰੀਸ਼ ਨੇ ਇਹ ਗੱਲ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦੀ ਆਲਮੀ ਊਰਜਾ ਬਾਰੇ ਇਕ ਵਿਸ਼ੇਸ਼ ਮੀਟਿੰਗ ਵਿਚ ਕਹੀ। ਕੁਝ ਦਿਨ ਪਹਿਲਾਂ ਓਮਾਨ ਦੇ ਤੱਟ ਤੇ ਇਕ ਭਾਰਤੀ ਝੰਡੇ ਵਾਲੇ ਜਹਾਜ਼ ਤੇ ਹਮਲਾ ਕੀਤਾ ਗਿਆ ਸੀ। ਜਹਾਜ਼ ਤੇ ਚਾਲਕ ਦਲ ਦੇ ਸਾਰੇ 14 ਮੈਂਬਰਾਂ ਨੂੰ ਓਮਾਨੀ ਅਧਿਕਾਰੀਆਂ ਨੇ ਬਚਾ ਲਿਆ ਸੀ। ਇਹ ਜਹਾਜ਼ ਸੋਮਾਲੀਆ ਤੋਂ ਆ ਰਿਹਾ ਸੀ। ਇਸ ਸਾਲ ਦੇ ਸ਼ੁਰੂ ਵਿਚ ਖਾੜੀ ਖੇਤਰ ਵਿਚ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਦੋ ਹੋਰ ਭਾਰਤੀ ਝੰਡੇ ਵਾਲੇ ਜਹਾਜ਼ਾਂ ਤੇ ਵੀ ਹਮਲਾ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2026 ਤਹਿਤ 5 ਰਾਜਾਂ ਵਿਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਐ। ਇਸ ਤਹਿਤ ਮਕਾਨਾਂ ਦੀ ਸੂਚੀ ਤਿਆਰ ਕੀਤੀ ਜਾਏਗੀ। ਫਿਲਹਾਲ ਇਹ ਕੰਮ ਰਾਜਸਥਾਨ, ਦਿੱਲੀ, ਮੇਘਾਲਿਆ, ਮਹਾਰਾਸ਼ਟਰ ਅਤੇ ਝਾਰਖੰਡ ਵਿਚ ਸ਼ੁਰੂ ਕੀਤਾ ਗਿਐ। ਪੰਜਾਬ, ਹਰਿਆਣਾ, ਚੰਡੀਗੜ੍ਹ, ਉਤਰਾਖੰਡ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ, ਮੱਧ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਵੀ ਘਰ ਘਰ ਜਾ ਕੇ ਸੂਚੀ ਤਿਆਰ ਕਰਨ ਦਾ ਕੰਮ ਚੱਲ ਰਿਹੈ। ਹੁਣ ਤੱਕ 25 ਰਾਜਾਂ ਵਿਚ 1,44,00,000 ਤੋਂ ਵੱਧ ਘਰਾਂ ਦੇ ਵਸਨੀਕਾਂ ਨੇ ਸਵੈ ਗਣਨਾ ਪ੍ਰਕਿਰਿਆ ਪੂਰੀ ਕਰ ਲਈ ਹੈ। ਇਹ ਪਹਿਲ ਜਨਗਣਨਾ ਮੁਹਿੰਮ ਨੂੰ ਡਿਜੀਟਾਈਜੇਸ਼ਨ ਕਰਨ ਵਿਚ ਇਕ ਮਹੱਤਵਪੂਰਨ ਕਦਮ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ ਚ ਜੱਜਾਂ ਦੀ ਗਿਣਤੀ ਸਬੰਧੀ ਸੋਧ ਆਰਡੀਨੈਂਸ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਚੀਫ਼ ਜਸਟਿਸ ਤੋਂ ਇਲਾਵਾ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰ ਸ਼ੁਦਾ ਗਿਣਤੀ 33 ਤੋਂ ਵੱਧ ਕੇ 37 ਹੋ ਗਈ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਇਹ ਆਰਡੀਨੈਂਸ ਸੁਪਰੀਮ ਕੋਰਟ ਚ ਜੱਜਾਂ ਦੀ ਗਿਣਤੀ ਬਾਰੇ ਐਕਟ 1956 ਦੀ ਥਾਂ ਲਏਗਾ। ਇਸ ਸੋਧ ਨਾਲ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿਚ ਜੱਜਾਂ ਦੀ ਕੁੱਲ ਗਿਣਤੀ 38 ਹੋ ਗਈ ਹੈ। ਕੇਰਲਾ ਤੋਂ ਦਿੱਲੀ ਆ ਰਹੀ ਤਿਰੁਵਨੰਤਪੁਰਮ ਹਜ਼ਰਤ ਨਿਜ਼ਾਮੂਦੀਨ ਰਾਜਧਾਨੀ ਐਕਸਪ੍ਰੈਸ ਦੇ B1 ਕੋਚ ਵਿਚ ਅੱਜ ਸਵੇਰੇ ਅੱਗ ਲੱਗ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕੁਝ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਰਤਲਾਮ ਵਿਚ ਕੋਟਾ ਡਿਵੀਜ਼ਨ ਦੇ ਲੂਣੀ ਰਿਛਾ ਅਤੇ ਵਿਕਰਮਗੜ ਅਲੋਟ ਸਟੇਸ਼ਨਾਂ ਵਿਚਕਾਰ ਤੜਕੇ 5:20 ਤੇ ਹੋਈ। ਇੰਦਰਪ੍ਰਸਥ ਗੈਸ ਲਿਮਟਿਡ IGL ਨੇ CNG ਦੀਆਂ ਕੀਮਤਾਂ ਵਿਚ 1 ਰੁਪਏ ਦਾ ਵਾਧਾ ਕੀਤਾ ਜੋ ਅੱਜ ਤੋਂ ਲਾਗੂ ਹੋ ਗਈਆਂ ਨੇ। ਇਸ ਵਾਧੇ ਤੋਂ ਬਾਅਦ ਦਿੱਲੀ ਵਿਚ CNG 80 ਰੁਪਏ 9 ਪੈਸੇ ਪ੍ਰਤੀ ਕਿਲੋ ਹੋ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿਚ ਵੀ IGL ਨੇ CNG ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਤਰਸ ਨੇ ਵਾਸ਼ਿੰਗਟਨ ਵਿਚ ਇਜ਼ਰਾਈਲ ਤੇ ਲੈਬਨਾਨ ਵਿਚਕਾਰ ਜੰਗਬੰਦੀ 45 ਦਿਨ ਵਧਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਨੇ ਸਬੰਧਤ ਦੇਸ਼ਾਂ ਨੂੰ ਦੁਸ਼ਮਣੀ ਖਤਮ ਕਰਨ ਅਤੇ ਹਮਲੇ ਬੰਦ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੀਆਂ ਜ਼ਿੰਮੇਵਾਰੀਆਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕੱਲ੍ਹ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪਿਗੋਟ ਨੇ ਕਿਹਾ ਕਿ ਅਮਰੀਕੀ ਵਿਦੇਸ਼ ਵਿਭਾਗ 2 ਤੇ 3 ਜੂਨ ਨੂੰ ਇਸ ਸਬੰਧ ਵਿਚ ਗੱਲਬਾਤ ਮੁੜ ਸ਼ੁਰੂ ਕਰੇਗਾ। ਅੱਜ ਵਿਸ਼ਵ ਦੂਰ ਸੰਚਾਰ ਤੇ ਸੂਚਨਾ ਸਮਾਜ ਦਿਵਸ ਹੈ। ਅੱਜ ਦੇ ਹੀ ਦਿਨ 1865 ਵਿਚ ਪੈਰਿਸ ਵਿਚ ਸੰਯੁਕਤ ਰਾਸ਼ਟਰ ਦੀ ਡਿਜੀਟਲ ਤਕਨਾਲੋਜੀ ਏਜੰਸੀ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦੀ ਸਥਾਪਨਾ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਇੰਟਰਨੈਟ ਅਤੇ ਸਬੰਧਤ ਤਕਨਾਲੋਜੀਆਂ ਦੀ ਸਕਾਰਾਤਮਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਸ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਇਕ ਹੋਰ ਮੈਚ ਵਿਚ ਦਿੱਲੀ ਵਿਚ ਸ਼ਾਮੀ 7:30 ਵਜੇ ਰਾਜਸਥਾਨ ਰਾਇਲਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਬੈਂਕਾਕ ਵਿਚ ਥਾਈਲੈਂਡ ਓਪਨ ਬੈਡਮਿੰਟਨ ਵਿਚ ਮਰਦਾਂ ਦੇ ਡਬਲਜ਼ ਫਾਈਨਲ ਵਿਚ ਭਾਰਤ ਦੇ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਇੰਡੋਨੇਸ਼ੀਆ ਦੇ ਲੀਓ ਰੋਲੀ ਕਾਰਲੈਂਡੋ ਤੇ ਡੈਨੀਅਲ ਮਾਰਟਿਨ ਦੀ ਜੋੜੀ ਤੋਂ 12-21-23-25 ਨਾਲ ਹਾਰ ਗਈ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। 7ਵਾਂ ਦਰਜਾ ਪ੍ਰਾਪਤ ਐਲੇਨਾ ਨੇ ਫਾਈਨਲ ਵਿਚ ਅਮਰੀਕਾ ਦੀ ਕੋਕੋ ਗੌਫ ਨੂੰ ਹਰਾਇਆ। ਮਰਦਾਂ ਦੇ ਫਾਈਨਲ ਵਿਚ ਅੱਜ ਇਟਲੀ ਦੇ ਜਾਨਿਕ ਸਿਨਰ ਦਾ ਮੁਕਾਬਲਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਖੇਡਿਆ ਜਾਏਗਾ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਵੀਡਨ ਦੇ 2 ਦਿਨਾਂ ਦੌਰੇ ਤੇ ਗੋਟਨਬਰਗ ਪਹੁੰਚਣਗੇ। ਭਾਰਤ ਅਤੇ ਨੀਦਰਲੈਂਡਸ ਆਪਣੇ ਦਵੱਲੇ ਸਬੰਧਾਂ ਨੂੰ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਲਈ ਸਹਿਮਤ ਹੋ ਗਏ ਨੇ। ਭਾਰਤ ਨੇ ਕਿਹੈ ਕਿ ਹੋਰਮੁਜ਼ ਸਟੇਟ ਵਿਚ ਵਪਾਰਕ ਜਹਾਜ਼ਾਂ ਤੇ ਹਮਲੇ ਪ੍ਰਵਾਨਯੋਗ ਨਹੀਂ ਨੇ। ਜਨਗਣਨਾ 2026 ਤਹਿਤ 5 ਰਾਜਾਂ ਵਿਚ ਮਕਾਨਾਂ ਦੀ ਗਿਣਤੀ ਦੇ ਪਹਿਲੇ ਗੇੜ ਦਾ ਕੰਮ ਸ਼ੁਰੂ ਹੋ ਗਿਐ। IPL ਕ੍ਰਿਕਟ ਵਿਚ ਅੱਜ ਪੰਜਾਬ ਕਿੰਗਸ ਦਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਅਤੇ ਰਾਜਸਥਾਨ ਰਾਇਲਸ ਦਾ ਦਿੱਲੀ ਕੈਪੀਟਲਸ ਨਾਲ ਮੁਕਾਬਲਾ ਹੋਏਗਾ। ਯੂਕਰੇਨ ਦੀ ਐਲੇਨਾ ਸਵਿਤੋਲੀਨਾ ਨੇ ਇਟਾਲੀਅਨ ਓਪਨ ਟੈਨਿਸ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

मैं गीता कटारिया तुहाडे सामने हाजिर हाँ सूफी संत मलूकदास जी दे जीवन दे बारे विच जानकारी गिन के। संत मलूकदास जी दा जन्म 1574 विच इलाहाबाद दे कड़ा जिले विच थिया हई। उन्हां दे पिता जी दा नाम लाला सुंदरदास खत्री हई। इन्हां दे त्रै भीरां हन। इन्हां दे बचपन विच उन्हां दा नाम मल्लू हई। छोटे लाल तो ही उन्हां को कविता लिखण दा बहुत शौक हई। ਉਹ ਬਚਪਨ ਤੋਂ ਹੀ ਉਦਾਰ ਅਤੇ ਕੋਮਲ ਦਿਲ ਦੇ ਇਨਸਾਨ ਹਨ। ਸੰਤ ਮਲੂਕਦਾਸ ਜੀ ਕਿਸੇ ਵੀ ਜਾਤੀ ਧਰਮ ਦੇ ਵਿਅਕਤੀ ਕੋ ਭੇਦਭਾਵ ਕਹਿਣਾ ਕਰਦੇ ਹਨ। ਉਹ ਸਭ ਕੁਝ ਇੱਕ ਜਿਹਾ ਹੀ ਸਮਝਦੇ ਹਨ। ਇਹਨਾਂ ਕਾਰਨਾਂ ਤੋਂ ਹੀ ਮੁਗਲ ਸਮਰਾਟ ਔਰੰਗਜ਼ੇਬ ਨੇ ਵੀ ਉਹਨਾਂ ਕੋ ਬਹੁਤ ਸਨਮਾਨ ਦਿੱਤਾ ਹੈ ਔਰ ਡੂਗਾਂ ਵੀ ਉਹਨਾਂ ਕੋ ਭੇਟ ਸਵਰੂਪ ਦਿੱਤੇ ਹਨ। ਇਹਨਾਂ ਨੇ 21 ਰਚਨਾਏ ਲਿਖੇ ਹਨ ਜਿਹਦੇ ਵਿੱਚੋਂ ਕੁਝ ਮੈਂ ਤੁਹਾਨੂੰ ਦੱਸਦੀ ਹਾਂ। ਅਲਖਬਾਣੀ, ਭਗਤ ਬਿਰੁਦਾਵਲੀ, ਗੁਰੂ ਪ੍ਰਤਾਪ, ਗਿਆਨ ਬੋਧ, ਪੁਰਸ਼ ਵਿਲਾਸ,

ਹਈ ਸੰਤੋਸ਼ ਕੁਮਾਰ ਦਾ ਗਾਇਆ ਸੁਫੀਆਨਾ ਕਲਾਮ। ਮੈਂ ਤੁਹਾਕੂ ਦੱਸੇਂਦੀ ਹਾਂ ਕਿ ਭਾਰਤ ਵਿੱਚ ਪਹਿਲਾਂ ਤੋਂ ਹੀ ਲੋਕ ਭਗਤੀ ਸੰਗੀਤ ਸੁਣਦੇ ਹਈ, ਤਾਂ ਸੂਫੀ ਸੰਗੀਤ ਜੱਡਣ ਆਇਆ ਹਈ ਤਾਂ ਫੌਰਨ ਲੋਕਾਂ ਦੇ ਹਾਂਕੂ ਭਾਵਣ ਲੱਗਾ ਤਾਂ ਸਫਲਾ ਰਿਹਾ, ਕਿਉਂਕਿ ਸੂਫੀ ਕਵਿਤਾ ਸਿਰਫ ਗੀਤ ਜਾਂ ਕਵਿਤਾ ਨਹੀਂ ਹੁੰਦੀ, ਇਸ ਵਿੱਚ ਉਪਦੇਸ਼ ਦਿੱਤੇ ਵੇਂਦੇ ਹਨ, ਜ਼ਿੰਦਗੀ ਕੋ ਸਵਾਰਨ ਕੀਤੇ, ਸਮਾਜਿਕ ਬੁਰਾਈਆਂ ਮਿਟਾਵਣ ਕੀਤੇ, ਇਸ ਕੀਤੇ ਇਹ ਛੇਤੀ ਲੋਕਾਂ ਦੇ ਹਾਂਕੂ ਭਾ ਗਏ। ਅਮੀਰ ਖੁਸਰੋ ਕੂ ਸੂਫੀ ਗੀਤ ਸੰਗੀਤ ਦਾ ਪਿਓ ਆਖਾ ਵੇਂਦਾ ਹੈ। ਉਨ੍ਹਾਂ ਦੇ ਕਲਾਮ ਕਵਾਲੀ ਅਲਿਕਾਰ ਹਨ, ਗਜ਼ਲ ਕਤਾ ਰੁਬਾਈ ਉਨ੍ਹਾਂ ਦੇ ਬਏ ਰੂਪ ਹਨ। ਅਮੀਰ ਖੁਸਰੋ ਦਾ ਇੱਕ ਛੋਟਾ ਜਿਹਾ ਸ਼ੇਰ ਹੈ, ਜੋ ਪੈ ਆਵਣ ਕੋ ਕਹ ਗਏ ਅਜਹੂ ਨਾ ਆਏ। ਇੱਕ ਹੋਰ ਸ਼ੇਰ ਹੈ ਜਿਸ ਵਿਚ ਅਮੀਰ ਖੁਸਰੋ ਨੇ ਪਰਿਵਾਰ ਤੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਅਸਾ ਤਾਂ ਬਾਬੁਲ ਤੇਰੇ ਪਿੰਜਰੇ ਦੀ ਚਿੜੀਆਂ, ਸਵੇਰ ਕੀਤੇ ਉੱਡ ਜਾ ਸਾਂ ਬਾਬਲ, ਮੇਕੂ ਕਾਨੂ ਵਿਆਹੇ ਪਰਦੇਸ। ਤੇ ਹੁਣ ਮੈਂ ਤੁਹਾਕੂ ਸੁਣਵੇਂਦੀ ਹਾਂ ਬੀਬੀ ਨੂਰਾਂ ਦਾ ਗਾਇਆ ਸੁਫੀਆਨਾ ਕਲਾਮ।

ਸਾਮੇਂ ਦੀ ਖਿਦਮਤ 'ਚ ਸੰਦੀਪ ਦਾ ਸਲਾਮ ਕਬੂਲ ਕਰੋ। ਜੀ ਸਾਮੀਨ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਹਮੇਸ਼ਾ ਦੀ ਤਰ੍ਹਾਂ ਤੁਸੀਂ ਜ਼ਿੰਦਗੀ ਦੀਆਂ ਖੁਸ਼ੀਆਂ ਅਤੇ ਖੇੜਿਆਂ ਨੂੰ ਭਰਪੂਰ ਰੂਪ ਦੇ ਵਿੱਚ ਮਾਣ ਰਹੇ ਹੋਵੋਗੇ, ਅਤੇ ਇੱਦਾਂ ਹੀ ਮਾਣਦੇ ਰਹੋ। ਸਾਡੀ ਹਮੇਸ਼ਾ ਤੁਹਾਡੇ ਲਈ ਇਹੀ ਦੁਆ ਹੈ।

ਤੇ ਸਮੇਂ ਅੱਜ ਐਤਵਾਰ ਦਾ ਦਿਨ ਹੈ ਅਤੇ ਐਤਵਾਰ ਦੇ ਰੋਜ਼ ਅਸੀਂ ਤੁਹਾਡੇ ਲਈ ਵੱਖ ਵੱਖ ਸਿਲਸਿਲੇ ਲੈ ਕੇ ਆਉਂਦੇ ਹਾਂ। ਸਭ ਤੋਂ ਪਹਿਲਾਂ ਹੋਣੀ ਆ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਬਾਅਦ ਸਿਲਸਿਲਾ ਹੋਏਗਾ ਉਹ ਸਿਲਸਿਲਾ ਜਿਹੜਾ ਦੋ ਗੱਲਾਂ ਇਸ ਪਾਰ ਦੀਆਂ ਕਰਦਾ ਅਤੇ ਦੋ ਉਸ ਪਾਰ ਦੀਆਂ, ਯਾਨੀ ਦੋ ਆਰ ਦੀਆਂ ਦੋ ਪਾਰ ਦੀਆਂ। ਲੋਕ ਰੰਗ ਸਿਲਸਿਲੇ ਦੇ ਵਿੱਚ ਯਾਕੂਬ ਦੀ ਆਵਾਜ਼ ਦੇ ਵਿੱਚ ਕੁਝ ਨਗਮੇ ਤੁਹਾਡੀ ਨਜ਼ਰ ਕਰਾਂਗੇ ਅਤੇ ਇਸ ਤੋਂ ਇਲਾਵਾ ਤਮੰਨਾ ਆਪਣੇ ਵੇਲੇ ਮੁਤਾਬਿਕ।

ਸਾਮਿਨ, ਅਸੀਂ ਹਰ ਰੋਜ਼ ਤੁਹਾਨੂੰ ਦੇਸ਼ ਪੰਜਾਬ ਦੀ ਇਸ ਬਜ਼ਮ ਦੇ ਵਿੱਚ ਮੁਖਾਤਿਬ ਹੁੰਦੇ ਹਾਂ ਅਤੇ ਜਦੋਂ ਆਪਾਂ ਗੱਲਾਂ ਕਰ ਰਹੇ ਹੁੰਦੇ ਹਾਂ, ਸਿਲਸਿਲੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ, ਇਹ ਸਾਰਾ ਕੁਝ ਬੜਾ ਖੂਬਸੂਰਤ ਸਿਲਸਿਲਾ ਹੈ। ਪਰ ਕਦੀ ਕਦੀ ਜਦੋਂ ਅਸੀਂ ਇਹਦੇ ਬਾਰੇ ਥੋੜ੍ਹੀ ਜਿਹੀ ਗਹਿਰਾਈ ਨਾਲ ਸੋਚਦੇ ਹਾਂ ਕਿ ਇਹ ਸਿਲਸਿਲਾ ਚੱਲ ਕਿਵੇਂ ਰਿਹਾ ਹੈ, ਤਾਂ ਸਾਡੇ ਜ਼ਿਹਨ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਸੰਚਾਰ, ਕਮਿਊਨੀਕੇਸ਼ਨ। ਇਹ ਰੇਡੀਓ ਐਸਾ ਮਾਧਿਅਮ ਬਣਿਆ ਜਿਹਨੇ ਤੁਹਾਨੂੰ ਅਤੇ ਸਾਨੂੰ ਤੁਹਾਡੇ ਨਾਲ ਜੋੜਿਆ। ਪਰ ਇਹ ਕਈ ਦਹਾਕਿਆਂ ਤੋਂ ਇਹ ਜਿਹੜਾ ਰਿਸ਼ਤਾ ਹੈ, ਇਹ ਮੋਹ ਦਾ, ਖਲੂਸ ਦਾ, ਪਿਆਰ ਦਾ ਇਹ ਰਿਸ਼ਤਾ ਇਸੇ ਤਰ੍ਹਾਂ ਜੁੜਿਆ ਹੈ ਅਤੇ ਰੱਬ ਸੋਹਣਾ ਕਰੇ ਕਿ ਹਮੇਸ਼ਾ ਇੱਦਾਂ ਜੁੜਿਆ ਰਹੇ। ਅਤੇ ਇਹਦੇ ਵਿੱਚ ਸੰਚਾਰ ਦੀ, ਕਮਿਊਨੀਕੇਸ਼ਨ ਦੀ ਬਹੁਤ ਵੱਡੀ ਭੂਮਿਕਾ ਹੈ। ਸੰਚਾਰ ਸਦੀਆਂ ਤੋਂ, ਕਹਿ ਲਓ ਕਿ ਇਸ ਕਾਇਨਾਤ ਦੇ ਆਰੰਭ ਤੋਂ ਹੀ ਸੰਚਾਰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਇਸ ਧਰਤੀ 'ਤੇ ਆਪਣੀ ਹੋਂਦ ਰੱਖਦਾ ਹੈ। ਕੁਦਰਤ ਵੀ ਕਈ ਮਾਧਿਅਮਾਂ ਰਾਹੀਂ ਸਾਡੇ ਨਾਲ ਸੰਚਾਰ ਕਰਦੀ ਆ। ਬੱਦਲਾਂ ਦਾ ਗੱਜਣਾ, ਮੀਂਹ ਦੀਆਂ ਬੂੰਦਾਂ, ਪੰਛੀਆਂ ਦੀ ਚਹਿਚਹਾਟ, ਜਾਂ ਕਹਿ ਲਓ ਕਿ ਹਰ ਇੱਕ ਆਵਾਜ਼, ਹਰ ਇੱਕ ਰੌਸ਼ਨੀ, ਉਹ ਸੰਚਾਰ ਦਾ ਇੱਕ ਤਰ੍ਹਾਂ ਦਾ ਜ਼ਰੀਆ ਹੈ, ਇੱਕ ਤਰ੍ਹਾਂ ਦਾ ਮਾਧਿਅਮ ਹੈ। ਅਤੇ ਇਨਸਾਨੀ ਜੀਵਨ ਦੀ ਗੱਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੰਚਾਰ ਦਾ ਬਹੁਤ ਹੀ ਵੱਡਾ ਮਹੱਤਵ ਹੈ। ਕਹਿ ਲਓ ਕਿ ਸੰਚਾਰ ਤੋਂ ਬਿਨਾਂ ਸਮਾਜਿਕ, ਆਰਥਿਕ ਜਾਂ ਸੱਭਿਆਚਾਰਕ ਵਿਕਾਸ ਸੰਭਵ ਹੋ ਹੀ ਨਹੀਂ ਸੀ ਸਕਦਾ। ਪਹਿਲੇ ਸਮਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਆਮ ਸੁਣਨ ਨੂੰ ਮਿਲਦੀ ਆ ਕਿ ਲੋਕ ਆਪਣੇ ਸੁਨੇਹ ਪਹੁੰਚਾਉਣ ਵਾਸਤੇ ਦੂਤਾਂ, ਕਬੂਤਰਾਂ ਜਾਂ ਚਿੱਠੀਆਂ ਦਾ ਆਸਰਾ ਲੈਂਦੇ ਸੀ। ਸਮੇਂ ਦੇ ਨਾਲ ਵਿਗਿਆਨ ਅਤੇ ਟੈਕਨੋਲੋਜੀ ਨੇ ਬਹੁਤ ਸਾਰਾ ਵਿਕਾਸ ਕੀਤਾ। ਇੱਕ ਤਰ੍ਹਾਂ ਦਾ ਸੰਚਾਰ ਦੇ ਖੇਤਰ ਦੇ ਵਿੱਚ ਇਨਕਲਾਬ ਲੈ ਆਉਂਦਾ। ਅੱਜ ਦਾ ਦੌਰ, ਅੱਜ ਦਾ ਯੁੱਗ ਸੰਚਾਰ ਦਾ ਇਨਕਲਾਬ ਕਿਹਾ ਜਾ ਸਕਦਾ ਹੈ, ਕਿਉਂਕਿ ਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੁਝ ਸੈਕਿੰਡ ਵਿੱਚ ਹੀ ਅਸੀਂ ਸੰਪਰਕ ਕਰ ਸਕਦੇ ਹਾਂ, ਕਿਸੇ ਨਾਲ ਵੀ ਗੱਲ ਕਰ ਸਕਦੇ ਹਾਂ। ਸੰਚਾਰ ਹੁੰਦਾ ਕੀ ਆ? ਸੰਚਾਰ ਆਪਣੇ ਵਿਚਾਰਾਂ, ਜਜ਼ਬਾਤਾਂ, ਜਾਣਕਾਰੀ ਜਾਂ ਜਿਹੜੇ ਸੁਨੇਹੇ ਹੁੰਦੇ ਨੇ ਉਹਨਾਂ ਨੂੰ ਇੱਕ ਦੂਜੇ ਤੱਕ ਪਹੁੰਚਾਉਣਾ, ਉਹਨਾਂ ਦਾ ਆਦਾਨ ਪ੍ਰਦਾਨ ਕਰਨਾ। ਸੰਚਾਰ ਦੇ ਜਿਹੜੇ ਪਹਿਲੇ ਸਾਧਨਾਂ ਦੀ ਗੱਲ ਕਰ ਲਈਏ ਸਾਮਿਨ, ਤਾਂ ਉਹ ਥੋੜ੍ਹੇ ਸੀਮਤ ਸਨ। ਲੋਕ ਹੱਥ ਨਾਲ ਲਿਖੀਆਂ ਚਿੱਠੀਆਂ, ਡਾਕ ਪ੍ਰਣਾਲੀ ਅਤੇ ਤਾਰ ਦੀ ਮਦਦ ਨਾਲ ਸੁਨੇਹੇ ਭੇਜਦੇ ਸਨ। ਕਈ ਵਾਰੀ ਇੱਕ ਥਾਂ ਤੋਂ ਦੂਜੀ ਥਾਂ ਸੁਨੇਹਾ ਪਹੁੰਚਾਉਣ 'ਚ ਕਈ ਦਿਨ ਜਾਂ ਮਹੀਨੇ ਵੀ ਲੱਗ ਜਾਂਦੇ ਸਨ। ਕਹਿ ਲਓ ਕਿ ਉਸ ਵੇਲੇ, ਕਿਉਂਕਿ ਉਸ ਵੇਲੇ ਸਾਡੀ ਸੰਚਾਰ ਦੀ ਇੱਕ ਤਰ੍ਹਾਂ ਦੀ ਸੀਮਾ ਸੀ, ਇੰਨੀ ਤਰੱਕੀ ਨਹੀਂ ਸੀ ਹੋਈ, ਸੋ ਇਹ ਥੋੜ੍ਹੀ ਸਪੀਡ ਜਿਹੜੀ ਆ ਸਾਡੀ ਥੋੜ੍ਹੀ ਸਲੋ ਸੀ, ਗਤੀ ਜਿਹੜੀ ਆ ਹੌਲੀ ਸੀ। ਪਰ ਅੱਜ ਕੱਲ੍ਹ ਦੀ ਜਿਹੜੀ ਸੰਚਾਰ ਕ੍ਰਾਂਤੀ ਆ, ਇਹਨੇ ਤਾਂ ਐਸੇ ਕਹਿ ਲਓ ਕਿ ਬਦਲਾਅ, ਐਸੀਆਂ ਤਬਦੀਲੀਆਂ ਲੈਂਦੀਆਂ ਨੇ ਜਿਨ੍ਹਾਂ ਦੇ ਬਾਰੇ ਕਦੀ ਮਨੁੱਖ ਨੇ ਸੋਚਿਆ ਵੀ ਨਹੀਂ ਹੋਣਾ। ਟੈਲੀਫੋਨ ਦੀ ਗੱਲ ਕਰ ਲਈਏ ਜਾਂ ਸਾਡਾ ਜਿਹੜਾ ਆਪਣਾ ਪਿਆਰਾ ਰੇਡੀਓ ਆ ਇਹਦੀ ਗੱਲ ਕਰ ਲਈਏ, ਟੈਲੀਵਿਜ਼ਨ ਦੀ ਗੱਲ ਕਰ ਲਈਏ, ਅਤੇ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਧ, ਸਭ ਤੋਂ ਸ਼ਕਤੀਸ਼ਾਲੀ ਸੰਚਾਰ ਦਾ ਮਾਧਿਅਮ ਇੰਟਰਨੈਟ ਦੀ ਗੱਲ ਕਰ ਲਈਏ, ਤਾਂ ਸੰਚਾਰ ਇੱਦਾਂ ਲੱਗਦਾ ਕਿ ਦੁਨੀਆ ਦਾ ਹਰ ਕੋਨਾ ਤੁਹਾਡੇ ਹੱਥਾਂ ਦੀਆਂ ਲਕੀਰਾਂ ਵਾਂਗੂ ਤੁਹਾਡੇ ਸਾਹਮਣੇ ਸਪਸ਼ਟ ਹੋ ਜਾਂਦਾ ਹੈ। ਅਜੋਕੇ ਸੰਚਾਰ ਸਾਧਨਾਂ ਦੇ ਵਿੱਚ ਮੋਬਾਈਲ,

ਈਮੇਲ, ਵੀਡੀਓ ਕਾਲ, ਸੋਸ਼ਲ ਮੀਡੀਆ, ਮੈਸੇਜਿੰਗ ਜਿਹੜੀਆਂ ਐਪਸ ਨੇ, ਸੰਚਾਰ ਨੂੰ ਬਹੁਤ ਤੇਜ਼ ਬਣਾ ਦਿੱਤਾ ਹੈ। ਇੰਟਰਨੈਟ ਦੀ ਮਦਦ ਨਾਲ ਬੰਦਾ ਸਿਰਫ ਗੱਲਬਾਤ ਹੀ ਨਹੀਂ ਕਰਦਾ, ਸਗੋਂ ਪੜ੍ਹਾਈ, ਕਾਰੋਬਾਰ, ਬੈਂਕਿੰਗ, ਮਨੋਰੰਜਨ ਦੇ ਕੰਮ ਵੀ ਘਰੇ ਬੈਠਿਆਂ ਹੋ ਜਾਂਦੇ ਆ। ਡਿਜੀਟਲ ਇੰਡੀਆ ਵਰਗੀਆਂ ਯੋਜਨਾਵਾਂ ਜਿਹੜੀਆਂ ਨੇ, ਉਹਨਾਂ ਨੇ ਪਿੰਡਾਂ ਤੱਕ ਵੀ ਸੰਚਾਰ ਦੇ ਸਾਧਨ ਪਹੁੰਚਾ ਦਿੱਤੇ ਨੇ। ਹੁਣ ਸੰਚਾਰ ਨੂੰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ ਇੰਨਾ ਕੁ ਤੇਜ਼ ਆ ਕਿ ਦੁਨੀਆ ਦੀ ਹਰ ਖਬਰ ਜਿਹੜੀ ਆ ਪਲਾਂ ਵਿੱਚ ਹੀ ਸਾਰੀ ਦੁਨੀਆ ਦੇ ਵਿੱਚ ਫੈਲ ਜਾਂਦੀ ਆ। ਲੋਕ ਦੇਸ਼ ਵਿਦੇਸ਼ ਦੀਆਂ ਘਟਨਾਵਾਂ ਦੇ ਨਾਲ ਉਸੇ ਵੇਲੇ ਜੁੜ ਜਾਂਦੇ ਆ। ਸਿੱਖਿਆ ਦੀ ਗੱਲ ਕਰ ਲਈਏ ਤਾਂ ਔਨਲਾਈਨ ਕਲਾਸਿਸ, ਡਿਜੀਟਲ ਲਾਇਬ੍ਰੇਰੀਆਂ ਅਤੇ ਸਿੱਖਿਆ ਨਾਲ ਸੰਬੰਧਿਤ ਵੈਬਸਾਈਟਸ ਨੇ ਸਿੱਖਿਆ ਨੂੰ ਹੋਰ ਵੀ ਸੌਖਿਆਂ ਅਤੇ ਆਸਾਨ ਬਣਾ ਦਿੱਤਾ ਹੈ। ਵਪਾਰ ਦੀ ਗੱਲ ਹੋਏ ਜਾਂ ਰੁਜ਼ਗਾਰ ਦੀ ਗੱਲ ਹੋਏ, ਡਿਜੀਟਲ ਅਤੇ ਔਨਲਾਈਨ ਬੈਂਕਿੰਗ ਨੇ, ਈ ਕਾਮਰਸ ਨੇ ਕਾਰੋਬਾਰ ਅਤੇ ਮਾਰਕੀਟਿੰਗ ਦੇ ਨਵੇਂ ਮੌਕੇ ਪੈਦਾ ਕਰ ਦਿੱਤੇ ਨੇ। ਸੋਸ਼ਲ ਮੀਡੀਆ ਰਾਹੀਂ ਲੋਕ ਇੱਕ ਦੂਜੇ ਨਾਲ ਜੁੜਦੇ ਨੇ, ਦੂਰ ਰਹਿੰਦੇ ਪਰਿਵਾਰਕ ਮੈਂਬਰ ਵੀਡੀਓ ਕਾਲ ਰਾਹੀਂ ਇੱਕ ਦੂਜੇ ਨੂੰ ਵੇਖ ਲੈਂਦੇ ਨੇ, ਗੱਲਾਂ ਕਰ ਲੈਂਦੇ ਨੇ।

ਸਮੇਂ ਸੰਚਾਰ ਦੇ ਇਹ ਜਿਹੜੇ ਮਾਧਿਅਮ ਨੇ ਸਾਡੇ ਕੋਲ, ਇਹਨਾਂ ਦੇ ਬੇਸ਼ੁਮਾਰ ਜਿਹੜੇ ਸਾਨੂੰ ਫਾਇਦੇ ਨੇ ਅਤੇ ਕੁਝ ਨੁਕਸਾਨ ਵੀ ਨੇ। ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਸਮੇਂ ਦੀ ਜਿਹੜੀ ਆ, ਇੱਕ ਤਰ੍ਹਾਂ ਦੀ ਅਸੀਂ ਵਕਤ ਜ਼ਾਇਆ ਕਰਦੇ ਹਾਂ, ਬਰਬਾਦ ਕਰਦੇ ਹਾਂ। ਝੂਠੀਆਂ ਖਬਰਾਂ ਅਤੇ ਅਫਵਾਹਾਂ ਵੀ ਇਹਦੇ ਜ਼ਰੀਏ ਤੇਜ਼ੀ ਨਾਲ ਫੈਲਦੀਆਂ ਨੇ। ਲੋਕਾਂ ਦੇ ਵਿੱਚ ਹੁਣ ਜਿਹੜਾ ਆਹਮਣੇ ਸਾਹਮਣੇ ਫੇਸ ਟੂ ਫੇਸ ਗੱਲਬਾਤ ਕਰਨ ਦਾ ਰੁਝਾਨ ਸੀ, ਬਹੁਤ ਘੱਟ ਗਿਆ। ਤੁਹਾਡਾ ਜਿਹੜੀ ਪਰਸਨਲ ਲਾਈਫ ਆ, ਨਿੱਜੀ ਜ਼ਿੰਦਗੀ ਆ, ਤੁਹਾਡੀ ਨਿੱਜਤਾ ਹੈ ਜਿਹੜੀ, ਅਤੇ ਤੁਹਾਡਾ ਜਿਹੜਾ ਡਾਟਾ ਹੈ, ਉਹਦੇ ਲਈ ਵੀ ਕਈ ਖਤਰੇ ਜਿਹੜੇ ਨੇ ਉਹ ਦਰਪੇਸ਼ ਨੇ। ਸੋ ਇਸ ਸੰਚਾਰ ਇਨਕਲਾਬ ਨੂੰ ਅਸੀਂ ਹੁਣ ਕਿਸ ਤਰ੍ਹਾਂ ਵਰਤਣਾ ਹੈ, ਕਿੱਦਾਂ ਇਹਨੂੰ ਕਿਹੜੇ ਮਾਇਨਿਆਂ ਦੇ ਵਿੱਚ, ਕਿਸ ਪ੍ਰਸੰਗ ਦੇ ਵਿੱਚ ਵਰਤਣਾ ਹੈ, ਇਹ ਬਹੁਤ ਹੱਦ ਤੱਕ ਸਾਡੇ 'ਤੇ ਹੀ ਡਿਪੈਂਡ ਕਰਦਾ ਹੈ। ਸਾਨੂੰ ਖੁਦ ਵੀ ਇਹਦੀ ਜਿਹੜੀ ਆ ਸੁਚੱਜੀ ਵਰਤੋਂ ਕਰਨੀ ਚਾਹੀਦੀ ਆ, ਅਤੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਉਹਨਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਆ, ਤਾਂ ਹੀ ਅਸੀਂ ਇਹਨੂੰ ਇੱਕ ਸਿਹਤਮੰਦ ਇਨਕਲਾਬ ਕਹਿ ਸਕਦੇ ਹਾਂ।

ਦੋ ਆਰ ਦੀਆਂ ਦੋ ਪਾਰ ਦੀਆਂ ਸਿਲਸਿਲਾ ਸੁਣਨ ਵਾਲੇ ਸਭ ਦੋਸਤਾਂ ਨੂੰ ਸੰਦੀਪ ਦਾ ਸਲਾਮ। ਚਾਹੇ ਕੋਈ ਇਸ ਪਾਰ ਬੈਠਾ ਜਾਂ ਉਸ ਪਾਰ, ਦੋਸਤੋ ਜਦ ਵੀ ਮੈਂ ਤੁਹਾਨੂੰ ਮੁਖਾਤਿਬ ਹੁੰਦਾ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪਹਿਲਾਂ ਮੈਂ ਇਸ ਪਾਰ ਦੀ ਗੱਲ ਕਰਾਂ ਜਾਂ ਉਸ ਪਾਰ ਦੀ। ਵੀ ਮੈਨੂੰ ਤਾਂ ਸਭ ਕੁਝ ਇੱਕੋ ਜਿਹਾ ਲੱਗਦਾ, ਇਸ ਪਾਰਲਾ ਪੰਜਾਬ ਵੀ ਅਤੇ ਉੱਧਰਲਾ ਪੰਜਾਬ ਵੀ। ਗੱਲ ਤਾਂ ਅਸਲ 'ਚ ਦੋਸਤੋ ਅਸਾਂ ਸਾਂਝੇ ਪੰਜਾਬ ਦੀ ਕਰਨੀ ਆ, ਅਤੇ ਕੋਈ ਫਰਕ ਨਹੀਂ ਪੈਂਦਾ। ਚਲੋ ਅੱਜ ਗੱਲ ਕਰਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਜਿਨ੍ਹਾਂ ਦਾ ਦਰਬਾਰ ਲਾਹੌਰ 'ਚ ਸੱਜਿਆ ਕਰਦਾ ਸੀ। ਉਹਨਾਂ ਨਾਲ ਜੁੜੀਆਂ ਉਸ ਪਾਰ ਬਹੁਤ ਸਾਰੀਆਂ ਯਾਦਗਾਰਾਂ ਨੇ ਅਤੇ ਇਸ ਪਾਰ ਵੀ। ਉਹਨਾਂ ਦੀ ਆਖਰੀ ਯਾਦਗਾਰ ਉਹਨਾਂ ਦੀ ਸਮਾਧ ਜੋ ਲਾਹੌਰ 'ਚ ਗੁਰਦੁਆਰਾ ਡੇਰਾ ਸਾਹਿਬ ਦੇ ਐਨ ਨੇੜੇ ਹੈ, ਜਿਹਦੀ ਉਸਾਰੀ ਸ਼ੇਰੇ ਪੰਜਾਬ ਦੇ ਪੁੱਤਰ ਖੜਕ ਸਿੰਘ ਨੇ ਸ਼ੁਰੂ ਕਰਵਾਈ ਅਤੇ ਇਸ ਨੂੰ ਸੰਪੂਰਨ ਕਰਵਾਇਆ ਸੀ ਸ਼ੇਰੇ ਪੰਜਾਬ ਦੇ ਹੀ ਇੱਕ ਹੋਰ ਪੁੱਤਰ ਦਲੀਪ ਸਿੰਘ ਨੇ। ਇਸ ਸਮਾਧ ਵਿੱਚੋਂ ਸਾਂਝੇ ਪੰਜਾਬ ਦੀ ਸਕਾਫਤ ਸੱਭਿਆਚਾਰ ਦੀ ਝਲਕ ਮਿਲਦੀ ਏ। ਲਾਲ ਪੱਥਰ ਅਤੇ ਖੂਬਸੂਰਤ ਗੁੰਬਦਾਂ ਨਾਲ ਬਣੀ ਇਹ ਸਮਾਧ ਉਸ ਸਾਂਝੇ ਪੰਜਾਬ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਏ, ਜਿਸ ਪੰਜਾਬ 'ਚ ਸਿੱਖ, ਮੁਸਲਮਾਨ, ਹਿੰਦੂ ਸਭ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸੀ। ਸਿਆਣੇ ਸੱਚ ਆਖਦੇ ਨੇ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਇਹ ਸਮਾਧ ਸਿਰਫ ਸਮਾਧ ਨਹੀਂ, ਸਗੋਂ ਸਾਂਝੇ ਸੱਭਿਆਚਾਰ ਦੀ, ਸਾਂਝੇ ਪੰਜਾਬ ਦੀ ਖੂਬਸੂਰਤ

ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋਈ, ਸੱਦੋ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੋ ਕੋਈ। ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ, ਹੋ ਖਿਆਲ ਨਾ ਕੋਈ, ਮੈਂ ਨਾ ਹੀ ਉਹ ਆਪੇ ਆਪਣੀ ਆਪ ਕਰੇ ਦਿਲਜੋਈ। ਜੇ ਕੋਈ ਸਾਡੇ ਅੰਦਰ ਵੱਸੇ ਜ਼ਾਤ ਅਸਾਡੀ ਸੋਈ, ਜਿਸ ਦੇ ਨਾਲ ਮੈਂ ਨਿਉਂ ਲਗਾਇਆ ਉਹੋ ਜਿਹੀ ਹੋਈ। ਹੱਥ ਖੁੰਡੀ ਮੇਰੇ ਅੱਗੇ ਮੰਗੂ, ਮੋਢੇ ਭੂਰਾ ਲੋਈ, ਤਖ਼ਤ ਹਜ਼ਾਰੇ ਲੈ ਚੱਲ ਬੁੱਲਿਆ, ਸਿਆਲੀ ਮਿਲੇ ਨਾ ਟੋਈ। ਦੋਸਤੋ, ਕੌਣ ਭੁੱਲ ਸਕਦਾ ਸਾਈਂ ਬੁੱਲੇ ਸ਼ਾਹ ਅਤੇ ਉਹਨਾਂ ਦੇ ਕਲਾਮ ਨੂੰ, ਪੰਜਾਂ ਪਾਣੀਆਂ ਵਰਗੀ ਸ਼ਾਇਰੀ ਨੂੰ। ਸੱਯਦ ਅਬਦੁਲ ਸ਼ਾਹ ਕਾਦਰੀ ਯਾਨੀ ਬੁੱਲੇ ਸ਼ਾਹ 1680 'ਚ ਉੱਚ 'ਚ ਜਨਮੇ ਅਤੇ 1757 ਨੂੰ ਇਸ ਜਹਾਨ ਨੂੰ ਰੁਖਸਤ ਹੋਏ। ਪਰ ਆਪਣੇ ਵਿਚਾਰਾਂ ਕਰਕੇ, ਆਪਣੇ ਕਲਾਮ ਕਰਕੇ ਕਰੋੜਾਂ ਪੰਜਾਬੀਆਂ ਦੇ ਦਿਲਾਂ 'ਚ ਅਜੇ ਵੀ ਜਿਉਂਦੇ ਨੇ। ਸ਼ਾਹ ਇਨਾਇਤ ਕਾਦਰੀ ਇਹਨਾਂ ਦੇ ਮੁਰਸ਼ਦ ਸੀ। ਬੁੱਲੇ ਸ਼ਾਹ ਨੇ ਜ਼ਿਆਦਾਤਰ ਕਾਫੀਆਂ ਲਿਖੀਆਂ। ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਪੰਜਾਬੀ ਸੂਫੀ ਕਵਿਤਾ ਦਾ ਦੂਜਾ ਨਾਂ ਹੀ ਬੁੱਲੇ ਸ਼ਾਹ ਹੈ। ਇਹਨਾਂ ਦਾ ਇੰਤਕਾਲ ਕਸੂਰ 'ਚ ਹੋਇਆ, ਜਿੱਥੇ ਇਹਨਾਂ ਦੀ ਯਾਦ 'ਚ ਬਹੁਤ ਹੀ ਖੂਬਸੂਰਤ ਮਜ਼ਾਰ ਬਣੀ ਹੈ। ਵੱਡੇ ਸਾਰੇ ਵਿਹੜੇ ਵਾਲੀ ਇਸ ਮਜ਼ਾਰ ਦੀ ਛੱਤ ਉੱਪਰ ਬੜੀ ਖੂਬਸੂਰਤੀ ਨਾਲ ਸਾਈਂ ਬੁੱਲੇ ਸ਼ਾਹ ਦੇ ਕਲਾਮ ਨੂੰ ਉਕਰਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਇਹ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਦੇ ਸਮਕਾਲੀ ਅਤੇ ਜਮਾਤੀ ਵੀ ਸਨ। ਇਹਨਾਂ ਦੇ ਕਲਾਮ ਦਾ ਜਾਦੂ ਐਸਾ ਸਿਰ ਚੜ੍ਹ ਕੇ ਬੋਲਦਾ ਹੈ ਕਿ ਪੁਰਾਣੇ ਗਾਇਕਾਂ ਤੋਂ ਲੈ ਕੇ ਅੱਜ ਕੱਲ੍ਹ ਦੇ ਦੌਰ ਦੇ ਗਾਇਕ ਵੀ ਰੂਹ ਨਾਲ ਇਹਨਾਂ ਦੀ ਸ਼ਾਇਰੀ ਗਾਉਂਦੇ ਨੇ। ਬੁੱਲੇ ਸ਼ਾਹ ਕਿਸੇ ਇੱਕ ਫਿਰਕੇ ਜਾਂ ਕੌਮ ਦਾ ਨਹੀਂ, ਸਗੋਂ ਸਾਂਝੇ ਪੰਜਾਬ ਦਾ ਸਾਂਝਾ ਸਰਮਾਇਆ ਹੈ। ਬੁੱਲੇ ਸ਼ਾਹ ਇੱਥੇ ਸਭ ਮੁਸਾਫਰ, ਕਿਸੇ ਨਾ ਰਹਿਣਾ ਭਾਈ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ।

ਫੁੱਲਾਂ ਵਰਗੇ ਦਿਲ ਨਾ ਤੋੜੀ ਤੈਨੂੰ ਕਸਮ ਬਹਾਰਾਂ ਦੀ ਸਦਾ ਨਾ ਬਾਗੀ ਬੁਲਬੁਲ ਬੋਲੇ ਸਦਾ ਨਾ ਮਹਿਫਿਲ ਯਾਰਾਂ ਦੀ ਸਾਰੇ ਇੱਕ ਹਾਂ ਕਿਉਂ ਨੇ ਝਗੜੇ ਰਸਮਾਂ ਰੀਤਾਂ ਦੇ ਨਾ ਬੁਲਬੁਲ ਪਿੰਜਰੇ ਪਾਈਏ ਨਾ ਗੱਲ ਘੁੱਟੀਏ ਗੀਤਾਂ ਦੇ ਅੱਖ ਕੋਈ ਨਾ ਰੋਂਦੀ ਦਿਸੇ ਲਗਰ ਜਿਹੀਆਂ ਮੁਟਿਆਰਾਂ ਦੀ ਦੋਸਤੋ ਆਪਾਂ ਗੱਲ ਤਾਂ ਅਕਸਰ ਖੁਸ਼ੀਆਂ ਦੀ ਬਾਤ ਪਾਉਣ ਦੀ ਕਰਦੇ ਹਾਂ ਪਰ ਕਈ ਵਾਰ ਛੋਟੀਆਂ ਛੋਟੀਆਂ ਜਾਂ ਵੱਡੀਆਂ ਵੱਡੀਆਂ ਉਦਾਸੀਆਂ ਸਾਡੇ ਮਨਾਂ ਨੂੰ ਘੇਰ ਲੈਂਦੀਆਂ ਅਤੇ ਜਦੋਂ ਉਦਾਸੀਆਂ ਨੂੰ ਕੋਈ ਪਨਾਹ ਨਹੀਂ ਮਿਲਦੀ ਤਾਂ ਉਹ ਬੰਦੇ ਦੇ ਦਿਲ ਨੂੰ ਆਪਣੀ ਪਨਾਹਗਾਹ ਬਣਾ ਲੈਂਦੀਆਂ ਨੇ ਬੰਦੇ ਦੀਆਂ ਉਦਾਸੀਆਂ ਉਹ ਆਪ ਪੈਦਾ ਨਹੀਂ ਕਰਦਾ ਹਾਲਾਤ ਪੈਦਾ ਕਰਦੇ ਨੇ ਮੁਹੱਬਤਾਂ ਦੀ ਜ਼ਰਖੇਜ਼ ਧਰਤੀ 'ਤੇ ਨਫ਼ਰਤਾਂ ਦਾ ਬੀਜ ਬੋਣ ਵਾਲੇ ਕਰਦੇ ਨੇ ਇਸ ਪਾਰ ਰਹਿੰਦੇ ਪੰਜਾਬੀਆਂ ਦਾ ਦਿਲ ਕਈ ਵਾਰਾਂ ਉਸ ਪਾਰ ਲਹਿੰਦੇ ਪੰਜਾਬ 'ਚ ਵੱਸਦੇ ਪੰਜਾਬੀਆਂ ਦੇ ਦਰਦ ਨਾਲ ਉਦਾਸ ਵੀ ਹੋ ਜਾਂਦਾ ਹੈ ਅਤੇ ਉਹਨਾਂ ਦੇ ਮੋਹ ਦੀ ਬਰਸਾਤ 'ਚ ਭਿੱਜ ਵੀ ਜਾਂਦਾ ਹੈ ਚਾਹੇ ਮਜ਼ਹਬੀ ਨਫ਼ਰਤਾਂ ਫਿਰਕੂ ਕਤਲੋ ਗਾਰਤ ਨੇ ਧਰਤੀ ਦੀ ਹਿੱਕ ਨੂੰ ਚੀਰ ਕੇ ਲਕੀਰਾਂ ਜ਼ਰੂਰ ਪਾਈਆਂ ਨੇ ਪਰ ਇਹ ਲਕੀਰਾਂ ਮਸਨੂਈ ਨੇ ਉਧਰਲਾ ਪੰਜਾਬ ਵੀ ਸਾਡਾ ਆਪਣਾ ਪੰਜਾਬ ਹੈ ਉਸ ਪਾਰ ਵਾਸਤੇ ਸਾਡੇ ਭੈਣ ਭਰਾ ਬਜ਼ੁਰਗ ਬੱਚੇ ਬਿਲਕੁਲ ਉੱਪਰੇ ਨਹੀਂ ਸਾਡੇ ਆਪਣੇ ਨੇ ਕਹਿੰਦੇ ਨੇ ਮੁਹੱਬਤਾਂ ਦੀ ਧਰਤੀ 'ਤੇ ਪਿਆਰ ਦੀ ਇੱਕ ਤਿੜ ਖੱਬਲ ਘਾਹ ਵਾਂਗ ਉੱਗ ਪੈਂਦੀ ਏ ਨਫ਼ਰਤਾਂ ਦਾ ਬੀਜ ਕੋਈ ਕਿੰਨਾ ਵੀ ਸਿੰਜ ਲਵੇ

ਜੇਕਰ ਉਸ ਪਾਰ ਪੰਜਾਬ ਦੀ ਸਾਂਝੀ ਵਿਰਾਸਤ ਦੀਆਂ ਕਈ ਯਾਦਗਾਰਾਂ ਸਾਂਭੀਆਂ ਪਈਆਂ ਨੇ ਤਾਂ ਇਸ ਪਾਰ ਵੀ ਬਹੁਤ ਕੁਝ ਏ। ਅੱਜ ਆਪਾਂ ਗੱਲ ਕਰਦੇ ਹਾਂ ਇਤਿਹਾਸਕ ਪਿੰਡ ਅਟਾਰੀ ਦੀ। ਅੰਮ੍ਰਿਤਸਰ ਦੇ ਪਿੰਡ ਅਟਾਰੀ ਨੂੰ ਜਰਨੈਲਾਂ ਦੀ ਅਟਾਰੀ ਵੀ ਕਿਹਾ ਜਾਂਦਾ। ਅਟਾਰੀ ਪਿੰਡ ਭਾਰਤ ਪਾਕ ਸਰਹੱਦ ਤੋਂ 2 ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਜਾਂਦਿਆਂ 26 ਕਿਲੋਮੀਟਰ ਦੀ ਦੂਰੀ 'ਤੇ ਪੈਂਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਮਹਾਨ ਜਰਨੈਲਾਂ ਵਿੱਚੋਂ ਅਟਾਰੀ ਵਾਲੇ ਸਰਦਾਰਾਂ ਦੀ ਵੱਖਰੀ ਪਛਾਣ। ਇਹਨਾਂ ਵਿੱਚ ਸਰਦਾਰ ਨਿਹਾਲ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਚਤਰ ਸਿੰਘ ਅਤੇ ਉਹਨਾਂ ਦਾ ਪੁੱਤਰ ਰਾਜਾ ਸ਼ੇਰ ਸਿੰਘ ਅਟਾਰੀ ਦੇ ਨਾਂ ਇਤਿਹਾਸ ਦੇ ਪੰਨਿਆਂ 'ਤੇ ਦਰਜ ਨੇ। ਕਹਿੰਦੇ ਨੇ ਕਿ ਪਿੰਡ ਅਟਾਰੀ ਨੂੰ ਇੱਥੋਂ 2 ਕਿਲੋਮੀਟਰ ਦੂਰ ਵਸਦੇ ਪਿੰਡ ਨੇਸ਼ਟਾ ਦੇ ਬਿਰਾਗੀ ਸਾਧੂ ਮਹੰਤ ਜਗਜੀਵਨ ਦਾਸ ਨੇ 1722 ਈਸਵੀ 'ਚ ਵਸਾਇਆ ਸੀ। ਪਿੰਡ ਵਸਣ ਤੋਂ ਪਹਿਲਾਂ ਇੱਥੇ ਬਹੁਤ ਵੱਡਾ ਥੇਹ ਸੀ ਜਿਸ ਉੱਤੇ ਬਿਰਾਗੀ ਸਾਧੂਆਂ ਦਾ ਡੇਰਾ ਸੀ। ਬਿਰਾਗੀ ਸਾਧੂ ਬਾਬਾ ਮੂਲਦਾਸ ਨੇ ਸਰਦਾਰ ਮੋਹਰ ਸਿੰਘ ਅਤੇ ਕੌਰ ਸਿੰਘ ਨੂੰ ਉੱਚੇ ਥੇਹ 'ਤੇ ਆ ਕੇ ਵਸ ਜਾਣ ਲਈ ਕਿਹਾ। ਗੌਰ ਸਿੰਘ ਨੇ ਉਹਨਾਂ ਦੀ ਗੱਲ ਮੰਨ ਕੇ ਉੱਚੇ ਥੇਹ 'ਤੇ ਅਟਾਰੀ ਬਣਾ ਲਈ ਅਤੇ ਇਸ ਥੇਹ ਦਾ ਨਾਂ ਅਟਾਰੀ ਪੈ ਗਿਆ। ਕਾਫਲਿਆਂ ਦਾ ਸਾਥ ਭਲਾ ਕੀ, ਰਾਹ ਵਿੱਚ ਉੱਗੀਆਂ ਛਾਵਾਂ ਨਾਲ

ਜੀ ਸਾਮਿਨ, ਇਹ ਸੀ ਸਿਲਸਿਲਾ ਦੋ ਆਰ ਦੀਆਂ ਦੋ ਪਾਰ ਦੀਆਂ। ਅਤੇ ਆਓ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਹੈ ਲੋਕ ਰੰਗ, ਜਿਸ ਵਿੱਚ ਸੁਣਵਾਉਂਦੇ ਹਾਂ ਕੁਝ ਨਗਮੇ ਯਾਕੂਬ ਦੀ ਆਵਾਜ਼ ਦੇ ਵਿੱਚ।

ਜੀ ਸਾਮਿਨ, ਲੋਕ ਰੰਗ ਦੇ ਤਹਿਤ ਤੁਸੀਂ ਸੁਣਿਆ ਯਾਕੂਬ ਨੂੰ, ਅਤੇ ਹੁਣ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਸਿਲਸਿਲਾ ਹੈ ਤਮੰਨਾ, ਅਤੇ ਅੱਜ ਤੁਹਾਡੇ ਸਾਰਿਆਂ ਦੀ ਤਮੰਨਾ 'ਤੇ ਐਚ ਦੇਵ ਅਤੇ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ ਇਹ ਦੋ ਗਾਣਾ, ਮਾਫ ਕਰਨਾ, ਨਰਿੰਦਰ ਬੀਬਾ ਅਤੇ ਐਚ ਦੇਵ ਦੀ ਆਵਾਜ਼ ਦੇ ਵਿੱਚ।

ਜੀ ਸਾਮਿਨ, ਤਮੰਨਾ ਦੇ ਨਾਲ ਹੀ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਮੁੱਕ ਰਿਹਾ। ਇਨਸ਼ਾਅੱਲਾ ਕੱਲ੍ਹ ਤੁਹਾਡੀ ਖਿਦਮਤ 'ਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਉਹ ਬਈ ਬੈਠਕ ਵਾਲਿਓ ਬੈਠਕ ਚ
3: ਆਜੋ ਤੇਜਾ ਸਿੰਘ ਜੀ ਆਜੋ ਬੱਚੇ ਵਾਲਿਓ ਆਜੋ
4: ਜੈ ਹਿੰਦ ਜੀ ਰੁਲੀਆ ਰਾਮ ਜੀ
3: ਜੈ ਹਿੰਦ ਜੀ ਜੈ ਜੀ ਤੇਜਾ ਸਿੰਘ ਜੀ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
4: ਹਾਲ ਚਾਲ ਬਹੁਤ ਵਧੀਆ ਆ ਜਰਾ ਆਪਣੀ ਐਨਕ ਜੀ ਸਾਫ਼ ਕਰੋ ਅਤੇ ਆ ਸਾਹਮਣੇ ਦੇਖੋ ਕੌਣ ਆਏ ਆ
3: ਮੈਂ ਤਾਂ ਜਦੋਂ ਤੁਸੀਂ ਅੰਦਰ ਆਉਣ ਡੇ ਸੀ ਨਾ ਮੈਂ ਉਦੋਂ ਹੀ ਸਾਫ਼ ਕਰ ਲਈ ਸੀ ਐਨਕ
4: ਅੱਛਾ
3: ਹਾਂ ਪਰ ਇਹ ਆ ਵੀ ਧੁੰਦਲਾ ਜਿਹਾ ਮੈਨੂੰ ਪਛਾਣ 'ਚ ਆਉਂਦਾ ਪਰ ਪੂਰੀ ਤਰ੍ਹਾਂ ਜਿੱਦਾਂ ਕਹਿੰਦੇ ਵੀ ਨੰਬਰ ਘਟਿਆ ਵਾਲੀ ਹਿਸਾਬ ਨਹੀਂ ਮੈਂ ਕਿਹਾ ਪੂਰੀ ਤਰ੍ਹਾਂ ਪਛਾਣ 'ਚ ਨਹੀਂ ਪਰ ਲੱਗਦਾ ਜ਼ਰੂਰ ਹੈ ਵੀ ਦੇਖਿਆ
4: ਦੇਖੋ ਇਹ ਦੇਖੇ ਹੀ ਨਹੀਂ ਤੁਸੀਂ ਮਿਲੇ ਵੀ ਆ ਤੁਹਾਨੂੰ ਯਾਦ ਭੁੱਲ ਗਿਆ ਇਹ ਸਰਪੰਚ ਸਾਹਿਬ ਆ ਮਹਿੰਦਰ ਸਿੰਘ
3: ਅੱਛਾ ਅੱਛਾ ਨੰਬਰਦਾਰ ਦਾ ਮੁੰਡਾ
4: ਲੈ ਹੋਰ
3: ਬੱਲੇ ਬਟੂਆ ਤੂੰ ਤਾਂ ਬਹੁਤ ਵੱਡਾ ਹੋ ਗਿਆ
4: ਵੱਡਾ ਹੋ ਗਿਆ ਪਿੰਡ ਸਾਂਭੀ ਫਿਰਦਾ ਸਾਰਾ
3: ਅੱਛਾ
4: ਹੋਰ ਸਰਪੰਚ ਆ
3: ਵਾਹ ਬਾਈ ਵਾਹ ਆ ਦੇਖੋ ਵਧਾਈਆਂ ਵਾਲਾ ਕੰਮ ਹੈ ਤੇਜਾ ਸਿੰਘ ਜੀ ਪਹਿਲਾਂ ਜੈ ਹਿੰਦ ਕਬੂਲ ਕਰੋ ਮਹਿੰਦਰ ਜੀ ਹੁਣ ਸਰਪੰਚ ਹੋ ਹੈ ਕਿ ਨਹੀਂ ਇਹ ਦੇਖੋ ਹੁਣ ਆਪਾਂ ਜਦੋਂ ਆਪਾਂ ਪੰਜਾਬ ਦੇ ਸਾਰੇ ਪਿੰਡਾਂ ਦੀ ਤਕਰੀਬਨ ਗੱਲ ਕਰਦੇ ਹਾਂ ਨਾ
4: ਜੀ
3: ਪਿੰਡਾਂ ਦੀ ਇਸ ਵਾਰ ਬਾਗਡੋਰ ਇਹ ਸਾਡੇ ਲਈ ਇੱਕ ਜਿੱਦਾਂ ਕਹਿੰਦੇ ਆ ਕਿ ਬੜੇ ਖੁਸ਼ੀ ਵਾਲੀ ਗੱਲ ਹੈ ਔਰ ਇਹਦੇ 'ਚ ਬਹੁਤ ਸਾਰੀ ਉਮੀਦ ਵੀ ਹੈ ਸਾਨੂੰ
4: ਬਿਲਕੁਲ
3: ਕਿ ਨੌਜਵਾਨ ਮੁੰਡੇ ਹੀ ਸਾਰੇ ਪਿੰਡਾਂ ਨੇ ਚੁਣੇ ਹੈ ਸਰਪੰਚੀ ਜਿਹੜੀ ਹੈ ਸਾਰੇ ਨੌਜਵਾਨ ਮੁੰਡੇ

0: ਦੇ ਕੋਲ ਹੀ ਗਏ।
1: ਜੀ ਜੀ,
2: ਇਹ ਜਿਹੜੀ ਨੌਜਵਾਨੀ ਦੀ ਜਿਹੜੀ ਤੁਸੀਂ ਗੱਲ ਕੀਤੀ ਨਾ, ਬੜੀ ਚੰਗੀ ਗੱਲ ਕੀਤੀ, ਪਰ ਇਹਦੇ ਨਾਲ ਇੱਕ ਹੋਰ ਚੀਜ਼ ਵੀ ਹੈ। ਕਹਿੰਦੇ ਜਦੋਂ ਨੌਜਵਾਨੀ ਦਾ ਜੋਸ਼ ਤੁਹਾਡੇ ਵਰਗੇ ਹੋਸ਼ਮੰਦ ਲੋਕਾਂ ਦੇ ਨਾਲ ਜੁੜ ਜਾਂਦਾ ਨਾ, ਤਾਂ ਫਿਰ ਤਰੱਕੀ ਹੋਣੀ
0: ਸੋਨੇ ਦੇ ਸੁਹਾਗੇ ਵਾਲੀ ਗੱਲ।
3: ਬਿਲਕੁਲ ਜੀ, ਬਿਲਕੁਲ।
0: ਉਹ ਜਿੱਦਾਂ ਇਹ ਉਹ ਗੱਲ ਹੋ ਗਈ ਵੀ ਉਹ ਬਰਾਤ ਗਏ ਸੀ ਨਾ, ਬੁੜੀ ਨੂੰ ਪਾ ਕੇ ਲਗੇ ਟਰੰਕ 'ਚ, ਇਹ ਉਹ ਹਿਸਾਬ ਹੈ ਵੀ ਸਿਆਣੇ ਤੇ ਦੇਖੋ ਨਹੀਂ। ਬਿਲਕੁਲ, ਇਹ ਕੋਈ ਮਸਕੂਲੇ ਵਾਲੀ ਗੱਲ ਨਹੀਂ ਜੀ। ਜਸੀ ਜੀ,
3: ਬਿਲਕੁਲ,
0: ਇੱਕ ਸੋਚ ਹੈ, ਇੱਕ ਬੰਦੇ ਕੋਲ ਸੋਚ ਹੈ, ਇੱਕ ਬੰਦੇ ਕੋਲ ਤਜਰਬਾ ਹੈ।
3: ਬਿਲਕੁਲ,
0: ਤਜਰਬਾ ਤੇ ਸੋਚ ਜਦੋਂ ਆਪਸ ਦੇ ਵਿੱਚ ਰਲਗੱਡ ਹੋ ਜਾਂਦੇ ਨੇ, ਜਦੋਂ ਮਿਲ ਜਾਂਦੇ ਨੇ, ਉਦੋਂ ਉਹਦਾ ਜਿਹੜਾ ਰਿਜ਼ਲਟ ਹੈ ਜਾਂ ਉਹਦਾ ਸਿੱਟਾ ਹੈ ਉਹ ਅਲੱਗ ਹੀ ਨਿਕਲਦਾ ਹੈ।
2: ਬਿਲਕੁਲ ਸਹੀ, ਬਿਲਕੁਲ ਸਹੀ। ਔਰ ਇਸੇ ਆਸ ਦੇ ਨਾਲ ਅਸੀਂ ਵੀ ਕੰਮ ਕਰ ਰਹੇ ਹਾਂ ਕਿ ਜੇ ਤੁਹਾਡੇ ਵਰਗਿਆਂ ਦਾ ਸਾਥ ਮਿਲਦਾ ਰਹੇਗਾ, ਸੇਧ ਮਿਲਦੀ ਰਹੇਗੀ, ਤਾਂ ਸਾਡਾ ਜੋਸ਼ ਜਿਹੜਾ ਹੈ ਉਹ ਅਸੀਂ ਠੰਡਾ ਨਹੀਂ ਪੈਣ ਦਿੰਦੇ।
3: ਦੇਖੋ ਗੱਲ ਇਹ ਆ ਰੁੜੀਆ ਰਾਮ ਜੀ, ਜਿੱਦਾਂ ਹੁਣ ਆਪਾਂ ਕਹਿੰਦੇ ਆ ਨਾ ਵੀ ਨਵੇਂ ਬੰਦੇ ਜਦੋਂ ਆਉਂਦੇ ਆ, ਜਵਾਨ ਮੁੰਡੇ ਅੱਗੇ, ਉਹ ਨਵੀਂ ਸੋਚ ਲੈ ਕੇ ਵੀ ਆਉਂਦੇ ਆ।
0: ਬਿਲਕੁਲ ਜੀ,
3: ਕੁਛ ਚੀਜ਼ਾਂ ਆ ਜਿਹੜੀਆਂ ਅਸੀਂ ਜਿੱਦਾਂ ਅੱਜ ਤੋਂ 50 ਸਾਲ ਪਹਿਲਾਂ ਕਰਦੇ ਸੀ, ਉਦਾਂ ਹੀ ਕਰੀ ਜਾਂਦੇ ਸੀ। ਇਹ ਮੁੰਡੇ ਆਏ ਆ, ਕੋਈ ਨਵਾਂ ਸਾਨੂੰ ਦੱਸ ਕੇ ਰਹੇ।
0: ਨਾਲੇ ਦੇਖੋ ਜੀ, ਨਵੇਂ ਮੁੰਡਿਆਂ ਦੀ ਨਵੀਂ ਸੋਚ ਤਾਂ ਹੈ ਹੀ ਹੈ। ਦੂਜੀ ਤੀਜਾ ਸਿੰਘ ਜੀ ਗੱਲ ਹੈ ਕਿ ਜਿਹੜੀ ਇੱਕ ਜਿੱਦਾਂ ਪਹਿਲਾਂ ਟਸਲਬਾਜੀ ਚੱਲਦੀ ਸੀ ਨਾ, ਜਿੱਦਾਂ ਸਾਡੇ ਵਾਲੀ ਪੀੜ੍ਹੀ ਦੇ ਵਿੱਚ
3: ਜੀ,
0: ਉਹ ਮਤਲਬ ਬਜ਼ੁਰਗਾਂ ਤੋਂ ਲੈ ਕੇ ਇੱਕ ਟਸਲਬਾਜੀ ਵਾਲਾ ਜਿਹੜਾ ਕੰਮ ਚੱਲਦਾ ਹੁੰਦਾ ਸੀਗਾ, ਤੇ ਹੁਣ ਜਿਹੜੀ ਨਵੀਂ ਪੌਦ ਹੈ ਜਾਂ ਨਵੀਂ ਪਨੀਰੀ ਹੈ, ਇਹਨਾਂ ਨੂੰ ਇਹ ਹੈ ਕਿ ਯਾਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ।
3: ਬਿਲਕੁਲ ਸਹੀ ਗੱਲ ਹੈ
0: ਇਹ, ਕਿਉਂਕਿ ਇਹ ਪਿੰਡਾਂ ਦੀ ਨੁਹਾਰ ਬਦਲਣ ਲਈ ਜਾਂ ਪਿੰਡਾਂ ਦੇ ਵਿੱਚ ਬਦਲਾਅ ਲਿਆਉਣ ਲਈ ਸਭ ਤੋਂ ਜ਼ਰੂਰੀ ਇਹ ਚੀਜ਼ ਹੈ ਕਿ ਸਭ ਨੂੰ ਨਾਲ ਲੈ ਕੇ ਚੱਲਣਾ।
3: ਬਿਲਕੁਲ,
2: ਇਹ ਗੱਲ ਮੈਂ ਵੀ ਬਿਲਕੁਲ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਮੈਂ ਖੁਦ ਚਾਹੁੰਦਾ ਵਾਂ ਕਿ ਤੁਸੀਂ ਸਾਨੂੰ ਦੱਸੋ ਵੀ ਅਸੀਂ ਕਿਸ ਡਾਇਰੈਕਸ਼ਨ ਦੇ ਵਿੱਚ ਕਿੱਦਾਂ ਤੁਰੀਏ ਤਾਂ ਕਿ ਅਸੀਂ ਪਿੰਡਾਂ ਦੀ ਨੁਹਾਰ ਨੂੰ ਹੋਰ ਵਧੀਆ ਕਰ ਸਕੀਏ।
0: ਹਾਂ, ਸਿਆਣੀ ਗੱਲ ਹੈ, ਰਾਏ ਕਰਨੀ। ਦੇਖੋ ਜੀ, ਰਾਏ ਕਰਕੇ ਮਸ਼ਵਰੇ ਨਾਲ ਜਿਹੜੀ ਗੱਲ ਦਾ ਤੇਜਾ ਸਿੰਘ ਜੀ ਆਪਾਂ ਪਹੁੰਚਦੇ ਹਾਂ ਨਾ,
3: ਬਿਲਕੁਲ,
0: ਉਹ ਬਿਨਾਂ ਰਾਏ ਕੀਤੇ ਵਾਲੀ, ਜਿੱਦਾਂ ਕਹਿੰਦੇ ਵੀ ਬਿਨਾਂ ਦਿਉਤਬੰਦੀ ਤੋਂ ਕੰਮ ਕੀਤਾ ਉਹ ਪੁੱਠਾ ਪੈਂਦਾ ਹੈ।
3: ਬਿਲਕੁਲ,
0: ਤੇ ਦਿਉਤ ਨਾਲ ਕੰਮ ਕੀਤਾ ਸਿੱਧਾ ਪੈਂਦਾ। ਇਸ ਕਰਕੇ ਜਿਹੜਾ ਵੀ ਕੰਮ ਕਰਨਾ ਹੈ, ਜਿੱਦਾਂ ਇਹਨਾਂ ਨੇ ਕਿਹਾ ਹੈ ਕਿ ਸਭ ਨੂੰ ਨਾਲ ਲੈ ਕੇ ਜਾਂ ਸਭ ਦੀ ਰਾਏ ਦੇ ਨਾਲ, ਇਹ ਇਹਨਾਂ ਦੇ ਵਿੱਚ ਜਿੱਦਾਂ ਕਹਿਣਾ ਹੈ ਕਿ ਇਹ ਇੱਕ ਜਨੂਨ ਹੈ।
3: ਬਿਲਕੁਲ,
0: ਹੈ ਨਾ, ਇਹ ਵਿਚਾਰਧਾਰਾ ਹੈ ਇਹਨਾਂ ਦੀ।
3: ਜੀ ਜੀ,
0: ਸੋ ਇਸ ਕਰਕੇ ਜਿੱਦਾਂ ਦਾ ਵਿਚਾਰ ਹੈ ਉਦਾਂ ਦਾ ਅੱਗੋਂ ਜਿਹੜਾ ਸਾਡੇ ਸਾਹਮਣੇ ਮਸਲੇ ਆਉਂਦੇ ਹੈ।
2: ਉਹ ਕਹਿੰਦੇ ਹੁੰਦੇ ਨਾ ਵੀ, ਕਹਿੰਦੇ ਵੀ ਏਕ ਨੇ ਕਹੀ ਦੂਜੇ ਨੇ ਮਾਨੀ,
0: ਦੋਨੋਂ ਹੀ ਬ੍ਰਹਮ ਗਿਆਨੀ,
2: ਹੈ ਨਾ।
0: ਚਲੋ, ਗੱਲ ਹੈ ਵੀ ਸਾਡੀਆਂ ਸ਼ੁਭ ਕਾਮਨਾਵਾਂ ਮਹਿੰਦਰ ਜੀ ਤੁਹਾਡੇ ਨਾਲ ਹੈ
3: ਜੀ,
0: ਤੇ ਗੱਲ ਹੈ ਵੀ ਇਹ ਬੈਠਕ ਤਾਂ ਹਮੇਸ਼ਾ, ਕਿਉਂਕਿ ਪਿੰਡਾਂ ਦੀ ਬੈਠਕ ਹੈ ਇਹ, ਹੈ ਨਾ, ਪਿੰਡਾਂ ਦਾ ਪ੍ਰੋਗਰਾਮ ਹੈ, ਸਾਡੇ ਭਰਾਵਾਂ ਦਾ, ਵੀਰਾਂ ਦਾ, ਦਿਹਾਤੀ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਦਾ, ਕਿਸਾਨੀ ਦਾ, ਪੰਜਾਬ ਦੇ ਨਾਲ ਜੁੜੇ ਵੱਖ ਵੱਖ ਸਾਡੇ ਮਸਲੇ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਔਰ ਅੱਜ ਤਾਂ ਸਾਡੇ ਲਈ ਸਾਰਿਆਂ ਨੂੰ ਮਸਲੇ ਇਹ ਹੈ ਕਿ ਆਪਾਂ ਪਿੰਡਾਂ ਨੂੰ ਕਿੱਦਾਂ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ, ਪਿੰਡਾਂ ਦੀ ਨੁਹਾਰ ਨੂੰ ਕਿੱਦਾਂ ਬਦਲਣਾ। ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ।
2: ਧੰਨਵਾਦ, ਧੰਨਵਾਦ।
0: ਤੁਸੀਂ ਪਹਿਲੀ ਵਾਰੀ ਆਏ ਹੋ ਸਾਡੇ ਨਾਲ, ਬੈਠੇ ਹੋ ਆਪਣੇ ਕੋਲ,
3: ਪਹਿਲੀ ਵਾਰੀ
0: ਤੇ ਗਾਉਣ ਦੇ ਦੋ ਬੋਲ ਸੁਣਾਉਂਦੇ ਤੁਹਾਨੂੰ।
3: ਠੀਕ,

90 ਸਾਲ ਆਕਾਸ਼ਵਾਣੀ ਦੇ ਨਾਲ ਅੱਜ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਬਹੁਤ ਹੀ ਖੂਬਸੂਰਤ ਸ਼ਖਸੀਅਤ ਅਸ਼ਵਨੀ ਕੁਮਾਰ ਜਿਹੜੇ ਕਿ ਲੋਕ ਸੰਪਰਕ ਆਫਿਸਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਤੋਂ ਸਾਡੇ ਨਾਲ ਬੈਠੇ ਆ। ਸਭ ਤੋਂ ਪਹਿਲੇ ਅਸ਼ਵਨੀ ਜੀ ਤੁਹਾਨੂੰ ਪ੍ਰੋਗਰਾਮ 'ਚ ਜੀ ਆਇਆਂ ਕਹਿੰਦੇ ਹਾਂ। 90 ਸਾਲ ਆਕਾਸ਼ਵਾਣੀ ਦੇ ਨਾਲ ਜ਼ਾਹਰ ਹੀ ਹੈ ਕਿ 90 ਸਾਲਾਂ ਦਾ ਇੱਕ ਐਸਾ ਸਫ਼ਰ ਹੈ ਜਾਂ ਐਸਾ ਪੈਂਡਾ ਆਕਾਸ਼ਵਾਣੀ ਨੇ ਤੈਅ ਕੀਤਾ ਹੈ, ਕਿਉਂਕਿ ਆਕਾਸ਼ਵਾਣੀ

0: ਤੇ ਜਿਹੜਾ ਜਨ ਆਮ ਜਨ ਸਧਾਰਨ ਦਾ ਰਿਸ਼ਤਾ ਹੈ, ਇਹ 90 ਵਰਿਆਂ ਦਾ ਰਿਸ਼ਤਾ ਜਿਹੜਾ ਹੈ ਉਹ ਐਸਾ ਰਿਸ਼ਤਾ ਹੈ ਜਿਸ ਦੇ ਵਿੱਚ ਹਰ ਰਿਸ਼ਤੇ ਨੂੰ ਜਿਹੜਾ ਹੈ ਆਕਾਸ਼ਬਾਣੀ ਦੇ ਨਾਲ ਲੋਕਾਂ ਨੇ ਜੀਵੰਤ ਕੀਤਾ ਹੈ ਜਾਂ ਉਹਦੇ ਨਾਲ ਉਹਦੀ ਸਾਂਝ ਹੈ।
1: ਜੀ ਰਿਸ਼ੀ ਜੀ, ਮੈਂ ਜਿਹੜਾ ਰੇਡੀਓ ਹੈ ਆਕਾਸ਼ਬਾਣੀ ਹੈ ਇਹਨੂੰ ਆਪਣੇ ਨਾਨਕੇ ਪਿੰਡ ਦੇ ਨਾਲ ਨਾਲ ਜਾਣਦਾ ਹੈ।
0: ਅੱਛਾ, ਉਹ ਕਿੱਦਾਂ?
1: ਦੇਖੋ ਮੇਰਾ ਜਿਹੜਾ ਜਨਮ ਭਾਵੇਂ ਮਤਲਬ ਮੇਰੇ ਮਦਰ ਫਾਦਰ ਜਾਂ ਪਿਤਾ ਜੀ ਦੇ ਮਾਤਾ ਜੀ ਦੇ ਕੁੱਖੋਂ ਹੋਇਆ, ਪਰ ਮੇਰਾ ਪਾਲਣ ਪੋਸ਼ਣ ਜਿਹੜਾ ਉਹ ਰੇਡੀਓ ਨੇ ਕੀਤਾ।
0: ਵਾਹ, ਕਿਆ ਬਾਤ ਹੈ। ਅੱਛਾ,
1: ਸਨ 1998 ਦੇ ਵਿੱਚ ਜਦੋਂ ਮੈਂ BA ਆਪਣੀ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਕਰ ਰਿਹਾ ਸੀ, ਇਗਜ਼ਾਮ ਦਿੱਤੇ ਸੀ, ਅਤੇ ਸਾਡੇ ਮੈਨੂੰ ਪੜ੍ਹਾਈ ਜਿਹੜੀ ਸੀ ਅੱਗੇ ਕੰਟੀਨਿਊ ਕਰਨੀ ਬੜੀ ਮੁਸ਼ਕਲ ਸੀ, ਪਰਿਵਾਰ ਦੀਆਂ ਮਜਬੂਰੀਆਂ ਸੀ ਅਤੇ ਹਾਲਾਤ ਇੱਦਾਂ ਦੇ ਸੀ, ਪਰ ਮੈਨੂੰ ਇੱਕ ਸਾਡੇ ਗੁਆਂਢੀ PN ਸੀਗੇ, ਉਹ ਇੱਥੇ ਆਕਾਸ਼ਬਾਣੀ ਲੱਗੇ ਸੀਗੇ, ਮੈਂ ਲੇਬਰ ਕਰਦਾ ਹੁੰਦਾ ਸੀਗਾ ਨਾਲ ਸਟੱਡੀ ਕੰਟੀਨਿਊ ਕਰਨੀ, ਇੱਕ ਦਿਮਾਗ ਸੀਗਾ ਵੀ ਮੈਂ ਆਪਣੀ ਸਟੱਡੀ ਜਿਹੜੀ ਜਨੂੰਨ ਸੀ ਵੀ ਸਟੱਡੀ ਕੰਟੀਨਿਊ ਕਰਨੀ, ਹਾਲਾਂਕਿ ਮੈਂ ਪੜ੍ਹਨ ਲਈ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਮੈਨੂੰ ਇਹ ਲੱਗਦਾ ਸੀ ਜਿਹੜੇ ਮੇਰੇ ਨਾਲ ਦੇ ਪੜ੍ਹਦੇ ਨੇ ਜੇ ਉਹ 2 ਘੰਟੇ ਪੜ੍ਹਦੇ ਤਾਂ ਮੈਂ 6 ਘੰਟੇ ਪੜ੍ਹ ਲਵਾਂਗਾ, ਕਿਉਂਕਿ ਮੈਨੂੰ ਇੱਕ ਟੀਚਰ ਨੇ ਕਿੱਕ ਮਾਰੀ ਸੀ 7th ਦੇ ਵਿੱਚ, ਮੈਨੂੰ ਪੈਰਲਾਈਜ਼ ਹੋ ਗਿਆ ਸੀ, ਅਤੇ ਮੰਮੀ ਨੇ ਕਿਹਾ ਉਹਨੂੰ ਵੀ ਮਾਸਟਰ ਜੀ ਐਤਕੀ ਇਹਨੂੰ ਪਾਸ ਕਰ ਦਿਉ ਵੀ ਅਗਲੀ ਵਾਰ ਇਹ ਪੜ੍ਹ ਲਊਗਾ, ਕਹਿੰਦਾ ਨਹੀਂ ਜੀ ਇਹਨੂੰ ਸਕੂਟਰਾਂ ਦਾ ਕੰਮ ਸਿਖਾ ਦਿਉ, ਇਹਨੇ ਪੜ੍ਹਨਾ ਨਹੀਂ ਹੈ। ਅਤੇ ਮੈਂ ਉਹਨੂੰ ਫਿਰ ਟੀਚਰ ਨੂੰ ਇਹ ਕਿਹਾ, ਮੈਂ ਕਿਹਾ ਸਰ ਮੈਂ ਪੜ੍ਹਨਾ ਵੀ ਤੁਹਾਡੇ ਕੋਲ ਹੈ, ਮੈਂ ਸਕੂਲ ਵੀ ਨਹੀਂ ਬਦਲਣਾ, ਅਤੇ ਮੈਂ ਤੁਹਾਨੂੰ ਬਣ ਕੇ ਦਿਖਾਉਣਾ ਅਤੇ ਕੁਛ ਕਰਕੇ ਦਿਖਾਉਣਾ।
0: ਅਤੇ
1: ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਅਤੇ ਪੋਸਟ ਗ੍ਰੈਜੂਏਸ਼ਨ ਕੀਤੀ, ਜੋਬ 'ਚ ਆ ਗਏ, ਉਸ ਤੋਂ ਬਾਅਦ ਫਿਰ ਉਹ ਮਾਸਟਰ ਜੀ ਮੇਰੇ ਲਈ ਰਿਸ਼ਤੇ ਵੀ ਲੱਭਦੇ ਰਹੇ, ਔਰ ਬੜਾ ਮਾਣ ਫੀਲ ਕੀਤਾ ਕਿ ਜਿਹਨੇ ਮੈਨੂੰ ਕਿੱਕ ਕੀਤਾ, ਜੇ ਉਹ ਮੈਨੂੰ ਕਿੱਕ ਨਾ ਕਰਦੇ
0: ਤੁਸੀਂ ਕਿੱਕ ਨਹੀਂ ਜ਼ਿੰਦਗੀ 'ਚ ਕਰਨਾ,
1: ਨਹੀਂ ਕਰ ਸਕਦਾ ਸੀ, ਔਰ ਨਾ ਜੀ, ਔਰ ਮੈਂ ਉਹਨਾਂ ਨੂੰ ਹੁਣ ਵੀ ਮੱਥਾ ਟੇਕ ਕੇ ਜੱਫੀ ਪਾ ਕੇ ਮਿਲਦਾ। ਅਤੇ ਉਹ ਗੱਲ ਹੋਈ ਕਿ ਉਹ PN ਜਿਹੜੇ ਸੀਗੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਤੈਨੂੰ ਮੈਂ ਰੇਡੀਓ ਲੈ ਕੇ ਜਾਣਾ। ਖੈਰ ਉਹਨਾਂ ਨੂੰ ਵੀ ਵਿਚਾਰੇ, ਚਲੋ ਇੱਥੇ ਆਪਣੇ ਜਿਹੜੇ ਸਟੇਸ਼ਨ ਡਾਇਰੈਕਟਰ ਸੀ ਬਟਾਲਵੀ ਸਾਹਿਬ, ਉਹਨਾਂ ਨੇ ਮੈਨੂੰ ਕਹਿੰਦੇ ਵੀ ਤੂੰ ਰੇਡੀਓ 'ਤੇ ਪ੍ਰੋਗਰਾਮ ਕਰੇਗਾ, ਮੈਂ ਕਿਹਾ ਸਰ ਵੀ ਮੈਨੂੰ ਬੋਲਣਾ ਨਹੀਂ ਆਉਂਦਾ। ਉਹਨਾਂ ਨੇ ਨਿਕਲੇ ਯਾਰ ਇੱਥੇ ਕਿਹੜਾ ਸਾਰਿਆਂ ਨੂੰ ਬੋਲਣਾ ਹੀ ਆਉਂਦਾ।
0: ਅੱਛਾ,
1: ਅਤੇ ਆਡੀਸ਼ਨ ਹੋਇਆ, ਫਿਰ ਮੇਰਾ ਆਡੀਸ਼ਨ ਕਲੀਅਰ ਹੋਇਆ, ਅਤੇ 160 ਰੁਪਈਏ ਮੈਨੂੰ ਮਿਲਣੇ ਸ਼ੁਰੂ ਹੋਏ ਜੀ ਵੀਕਲੀ।
0: ਅੱਛਾ,
1: ਪ੍ਰੋਗਰਾਮ ਯੁਵਬਾਣੀ ਕੀਤਾ, ਉਸ ਤੋਂ ਬਾਅਦ ਖਬਰਸਾਰ ਕੀਤਾ, ਬਹੁਤ ਪ੍ਰੋਗਰਾਮ, OB ਦੇ ਪ੍ਰੋਗਰਾਮ, ਹੌਲੀ ਹੌਲੀ ਫਿਰ ਮੈਂ ਇੱਥੇ ਦੀ ਨੀਡ ਬਣ ਗਿਆ, ਜਿੱਥੇ ਕੋਈ ਨਹੀਂ ਜਾਂਦਾ ਸੀ, ਜੇ ਮੈਂ ਰਾਤ ਨੂੰ 2 ਵਜੇ ਤੱਕ ਅਖਬਾਰ 'ਚ ਕੰਮ ਕਰਨਾ ਅਤੇ 4 ਵਜੇ ਮੇਰਾ ਸੰਗਰੂਰ ਲਈ ਮੈਨੂੰ ਬੱਸ 'ਚ ਜਾਣਾ ਪੈਣਾ, ਐਮਚੂਰ ਗੇਮਾਂ ਹੁੰਦੀਆਂ ਸੀ ਉਦੋਂ ਸਕੂਲ 'ਤੇ ਅਸੀਂ ਕਰਦੇ ਹੁੰਦੇ ਸੀ, ਨਾਗਰੇ 'ਤੇ ਰਿਕਾਰਡਿੰਗ, ਅਸੀਂ ਬਾਹਰੋਂ ਟੇਪਾਂ ਲੈ ਕੇ ਜਾਣੀਆਂ, ਉਹਨੂੰ ਸਕੂਲ 'ਤੇ ਟ੍ਰਾਂਸਫਰ ਕਰਨਾ, ਬੜਾ ਤਜਰਬਾ ਹੁੰਦਾ ਸੀ। ਅਮਰ ਸਿੰਘ ਜੀ ਮੈਨੂੰ ਯਾਦ ਹੈ, ਸੁਖਚੈਨ ਸਿੰਘ ਜੀ, ਉਹਨਾਂ ਦਾ ਬੜਾ ਤਜਰਬਾ, ਜਦੋਂ ਸਾਡਾ ਨਾ ਕੁਆਲਿਟੀ ਲੋਸ ਹੋ ਜਾਂਦਾ ਸੀ ਉਹ ਦੱਸਦੇ ਹੁੰਦੇ ਸੀ, ਉਹਨਾਂ ਕੋਲ ਕੈਂਚੀ ਹੁੰਦੀ ਸੀ, ਉਹਨਾਂ ਨੇ ਕੱਟ ਕੇ ਟੇਪ ਉੱਥੋਂ ਜੋੜਦੇ ਨੇ, ਅਤੇ ਕੁਆਲਿਟੀ ਲੋਸ ਨਹੀਂ ਸੀ ਹੁੰਦਾ। ਔਰ ਬੜਾ ਸਾਥ ਦਿੱਤਾ ਰੇਡੀਓ ਨੇ, ਮੈਂ MA ਕੀਤੀ ਪੰਜਾਬੀ 'ਚ, ਫਿਰ ਮੈਂ ਜਰਨਲਿਜ਼ਮ ਕੀਤਾ। 2007 ਤੱਕ ਮੈਂ ਮਤਲਬ ਅਖਬਾਰ 'ਚ ਵੀ ਐਜ਼ ਏ ਸਬ ਐਡੀਟਰ ਲੱਗਿਆ ਜਗਬਾਣੀ 'ਚ, ਨਾਲ ਮੈਂ ਉੱਥੇ ਰਾਤ ਦੀ ਡਿਊਟੀ ਹੁੰਦੀ ਸੀ, CT 100 ਮੋਟਰਸਾਈਕਲ ਲੈ ਲਿਆ ਜਿਹਦੀ 500-100 ਰੁਪਈਆ ਕਿਸ਼ਤ ਹੁੰਦੀ ਸੀ, 500-100 ਮਹੀਨੇ ਦਾ ਤੇਲ ਪੈਣਾ, ਅਤੇ ਚੱਲ ਵੀ ਫਗਵਾੜੇ, ਚੱਲ ਵੀ ਸਟੋਰੀ ਕਰਿਆ, ਚੱਲ ਵੀ ਇੱਥੇ ਸਟੋਰੀ ਕਰਿਆ, ਬੜਾ ਇੰਜੋਏ, ਬੜਾ ਬੜਾ ਮਨ ਸਾਨੂੰ ਐਂ ਲੱਗਦਾ ਸੀ ਯਾਰ ਸਾਡੀ ਇੰਜੋਏਮੈਂਟ ਵੀ ਹੈ, ਅਸੀਂ ਪ੍ਰੋਗਰਾਮ ਵੀ ਕਰਦੇ ਹਾਂ। ਹੁਣ ਇੱਕ ਜਰਨਲਿਸਟ ਐਜ਼ ਏ ਤੌਰ 'ਤੇ ਤੁਸੀਂ ਇੰਟਰੋਡਿਊਸ ਕਰਦੇ ਹੋ DC ਨੂੰ, ਅਗਲਾ ਦੱਸਦੇ ਸਾਡੇ ਕੀ ਕਾਰਡ ਕੁਰਡ ਚਲੋ ਨਹੀਂ ਹੁੰਦੇ ਸੀ, ਲੇਕਿਨ ਉਹਨਾਂ ਅਸੀਂ ਅਸ਼ਨੀ ਆ ਗਿਆ, ਉਹ ਸਾਰੀਆਂ ਮੀਟਿੰਗਾਂ ਛੱਡ ਕੇ ਮੇਰੇ ਨਾਲ ਰਿਕਾਰਡਿੰਗ 'ਚ ਆ ਜਾਂਦਾ ਸੀ।
0: ਅੱਛਾ,
1: ਅਤੇ ਬੜਾ ਮਾਣ ਮਹਿਸੂਸ ਹੁੰਦਾ ਸੀ, ਔਰ ਸਾਨੂੰ ਪੈਸੇ ਵੀ ਜਿਹੜੇ ਮਿਲਦੇ ਹੁੰਦੇ ਸੀ, ਆਪਣਾ ਖਰਚਾ ਨਿਕਲਣਾ ਸ਼ੁਰੂ ਹੋਇਆ। ਫਿਰ ਮੈਂ ਜਰਨਲਿਜ਼ਮ 'ਚ ਐਡਮਿਸ਼ਨ ਲਿਆ, ਜਰਨਲਿਜ਼ਮ ਕੀਤਾ ਹੌਲੀ ਹੌਲੀ ਹੌਲੀ ਹੌਲੀ, ਔਰ ਮੈਂ ਇੱਕ ਦੱਸਣਾ ਚਾਹੁੰਦਾ ਕਿ ਮੈਨੂੰ ਜੋਬ ਵੀ ਜਿਹੜੀ ਮਿਲੀ ਉਹ ਰੇਡੀਓ ਕਰਕੇ ਹੀ ਮਿਲੀ।
0: ਅੱਛਾ,
1: ਔਰ ਮੈਂ ਰਿਕਾਰਡਿੰਗ ਕਰਦਾ ਕਰਦਾ ਜਦੋਂ ਇੱਥੇ ਸਾਇੰਸ ਸਿਟੀ ਦੇ ਵਿੱਚ ਪੋਸਟ ਨਿਕਲੀ 5 ਦੇ ਵਿੱਚ, ਇਹਨਾਂ ਨੇ ਪੋਸਟ ਐਡਵਰਟਾਈਜ਼ ਕੀਤੀ ਕਿ ਸਾਨੂੰ ਚਾਹੀਦਾ ਜੀ ਲੋਕ ਸੰਪਰਕ, ਚਾਹੀਦਾ ਬੰਦਾ, ਅਤੇ ਉਹ ਮੈਂ ਇੰਟਰਵਿਊ 'ਤੇ ਗਿਆ, ਉਹ ਕਹਿੰਦੇ ਜੀ ਸਾਨੂੰ ਸਾਇੰਸ ਨਾਲ ਜਰਨਲਿਜ਼ਮ ਚਾਹੀਦਾ।
0: ਅੱਛਾ,
1: ਬੋਲਣ ਨੂੰ ਅਸੀਂ ਬੇਵਾਕੀ ਸੀ, ਉਹ DG ਸਾਹਿਬ ਬੈਠੇ, ਮੈਂ ਕਿਹਾ ਜੀ ਸਰਦਾਰ ਜੀ ਵੀ ਜਿਹੜਾ ਜਰਨਲਿਜ਼ਮ ਸਾਇੰਸ ਨਾਲ ਕੌਣ ਕਰੂਗਾ, ਸਾਇੰਸ ਨਾਲ ਤਾਂ ਪ੍ਰੋਫੈਸਰ ਲੱਗੂਗਾ, ਮਾਸਟਰ ਲੱਗੂਗਾ, ਅਤੇ ਮੈਂ ਤਾਂ ਮਤਲਬ ਆਰਟਸ ਵਾਲੇ ਆਉਂਦੇ ਨੇ ਜਰਨਲਿਜ਼ਮ 'ਚ। ਅਤੇ ਉਹ 2 ਸਾਲ ਨਿਕਲ ਗਏ, ਮੈਨੂੰ ਇੱਥੋਂ ਫੋਨ ਗਿਆ ਕਿ HIV AIDS ਦਾ ਫੰਕਸ਼ਨ ਹੈ, ਪਹਿਲਾਂ ਬੜਾ ਮਨਾ ਜਿਹਾ ਕੀਤਾ, ਮੈਂ ਕਿਹਾ ਯਾਰ 7 ਵਜੇ ਸਵੇਰੇ ਸਰ ਵੀ ਅੱਜ ਰੈਸਟ ਕਰ ਨਹੀਂ, ਰਹਿਣ ਦਿਉ, ਉਹਨੇ ਯਾਰ ਤੂੰ ਜਾ ਆਪਾਂ ਪ੍ਰੋਗਰਾਮ ਕਰਨਾ। ਮੈਂ ਰਿਕਾਰਡਿੰਗ ਕਰਨ ਗਿਆ, ਉਹ ਅਫਸਰ ਦਿਮਾਗ 'ਚ ਪਤਾ ਨਹੀਂ ਕਿਹਾ, ਕਹਿੰਦਾ ਯਾਰ ਮੈਨੂੰ ਰਿਕਾਰਡਿੰਗ ਫੇਕ ਕਰੀ, ਪਹਿਲਾਂ ਤੂੰ ਮੇਰੇ ਨਾਲ ਬੈਠ, ਕਿੰਨੇ ਕੁ ਪੈਸੇ ਕਮਾਉਣਾ ਹੈ। ਮੈਂ ਕਿਹਾ ਜੀ ਅਖਬਾਰ ਤੋਂ ਤਾਂ ਮੇਰੀ 10,000 ਇਸ ਮਹੀਨੇ

0: ਹੋਈ ਆ, ਬਾਕੀ ਮੈਂ 3-4 ਹਜ਼ਾਰ ਰੁਪਈਆ ਰੇਡੀਓ ਤੋਂ ਕਮਾ ਲੈਂਦਾ। ਕਹਿੰਦੇ ਜੇ ਤੈਨੂੰ ਚੰਡੀਗੜ੍ਹ ਲੈ ਜਾਈਏ, ਮੈਨੂੰ ਅਖਬਾਰ 'ਚ ਛੁੱਟੀਆਂ ਘੱਟ ਹੁੰਦੀਆਂ ਸੀ। ਮੈਂ ਕਿਹਾ ਜੀ ਉੱਥੇ ਸ਼ਨੀ ਐਤਵਾਰ ਛੁੱਟੀ ਹੋਊਗੀ? ਕਹਿੰਦਾ ਹਾਂ ਛੁੱਟੀ ਹੋਊਗੀ। ਮੈਂ ਕਿਹਾ ਫਿਰ ਠੀਕ ਆ। ਫਿਰ ਪੋਸਟ ਐਡਵਰਟਾਈਜ਼ ਕੀਤੀ ਉਹਨਾਂ ਨੇ ਆਫਿਸ ਡਾਇਰੈਕਟਿਵ ਲਾਈਜਨਿੰਗ ਐਂਡ ਪਬਲਿਕ ਰਿਲੇਸ਼ਨ। ਮੈਂ ਕਿਹਾ ਸਰ ਇਹ ਤਾਂ ਕਲਰਕ ਆ ਜੀ, ਮੈਨੂੰ ਕਹਿੰਦੇ ਪੁੱਛਣਾ। ਕਹਿੰਦਾ ਨਹੀਂ ਨਹੀਂ ਤੂੰ ਕੰਮ ਕਰ ਸਰ। ਫਿਰ ਮੈਂ ਕੰਮ ਕੀਤਾ ਉੱਥੇ। ਦੇਖੋ ਤਜਰਬੇ ਜ਼ਿੰਦਗੀ ਦੇ ਇੰਨੇ ਕਿ ਚੈਲੰਜਸ ਵੀ ਬੜੇ ਸੀਗੇ। ਅੰਗਰੇਜ਼ੀ ਸਾਨੂੰ ਆਉਂਦੀ ਨਹੀਂ ਸੀ, ਸਾਇੰਸ ਸਾਡਾ ਸਬਜੈਕਟ ਨਹੀਂ ਸੀ। ਮੈਨੂੰ ਕਹਿੰਦੇ ਯਾਰ ਸਾਡੀਆਂ ਨਾ ਅੰਗਰੇਜ਼ੀ 'ਚ ਖਬਰਾਂ ਨਹੀਂ ਲੱਗਦੀਆਂ, ਆਰਟੀਕਲਸ ਲਾਉਣੇ। ਉਹ ਮੈਂ ਟ੍ਰਿਬਿਊਨ ਵਾਲੇ ਐਡੀਟਰਸ ਦੇਖੇ, ਸਪੈਕਟਮ ਆਉਂਦਾ ਉਹਦੇ 'ਚ, ਇੱਕ ਵੈਸਟ ਦੇ ਸੀਗੇ ਏ ਜੇ ਫਿਲਿਪ, ਉਹਨਾਂ ਨੂੰ ਫੋਨ ਕੀਤਾ ਸਰ ਆਈ ਵਾਂਟ ਯੂ ਮੀਟ ਯੂ ਦਾ ਵਟ ਓ ਕਲੋਕ। ਮੈਂ ਕਿਹਾ 7 o'clock AM PM ਸਰ ਸਾਨੂੰ AM PM ਦਾ ਨਹੀਂ ਪਤਾ ਹੁੰਦਾ ਸੀ। ਔਰ ਫਿਰ ਮੈਂ ਕਿਹਾ ਸੋਰੀ ਸਰ, ਮੈਂ ਕਿਹਾ ਸਰ AM। ਕਹਿੰਦਾ ਇਸ ਟੂ ਮੱਚ ਅਰਲੀ ਨਾ, ਅਰਲੀ ਅਰਲੀ ਸੁਣ ਪਿਆ ਵੀ। ਮੈਂ ਕਿਹਾ ਸਰ ਸੋਰੀ PM। ਅੱਛਾ ਫਿਰ ਉਹ ਮੇਰੇ ਨਾਲ ਇੱਥੇ ਆਏ ਸਾਇੰਸ ਸਿਟੀ ਦਾ, ਉਹਨਾਂ ਨੇ ਆਰਟੀਕਲ ਲਾਇਆ ਜੀ ਆਲ ਓਵਰ ਇੰਡੀਆ 'ਚ ਛਪਿਆ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਯਾਰ ਅਸ਼ਨੀ ਤੇਰੀ ਸਕਸੈਸ ਜਿਹੜੀ ਸ਼ੁਰੂ ਹੋ ਗਈ। ਹੁਣ ਜਦੋਂ ਐਕਸਪੀਰੀਅੰਸ ਨਹੀਂ ਨਾ ਤੁਹਾਨੂੰ ਹੁੰਦਾ ਬੋਲਣ ਦਾ, ਹੁਣ ਅਸੀਂ ਕਈ ਵਾਰੀ 15-15 ਮਿੰਟ ਗੱਲ ਇੰਗਲਿਸ਼ 'ਚ ਵੀ ਕਰਨੀ ਪੈਂਦੀ ਆ। ਉਸ ਟਾਈਮ 'ਤੇ ਉਹ ਕਹਿੰਦੇ ਯਾਰ ਆਹ ਜਦੋਂ ਉਹਨਾਂ ਦੀ ਰਿਟਾਇਰਮੈਂਟ ਸੀ ਨਾ, ਕਹਿੰਦੇ ਯਾਰ ਮੈਂ ਆਪਣਾ ਭਵਿੱਖ ਨਾ ਆਹ ਮੁੰਡੇ 'ਚ ਦੇਖਦਾ। ਦੇਖੋ ਜਦੋਂ ਮੈਨੂੰ ਇਹ ਲੱਗਦਾ ਸੀ, ਮੈਨੂੰ ਕਹਿੰਦਾ ਅੰਗਰੇਜ਼ੀ ਨਹੀਂ ਆਉਂਦੀ ਸੀ, ਹੁਣ ਇਹਨੂੰ 15 ਮਿੰਟ ਹੋ ਗਏ ਅੰਗਰੇਜ਼ੀ ਦੀ ਗੱਲ ਕਰਦਾ, ਮੈਂ ਇਹਨੂੰ ਬੰਦਾ ਬਣਾਤਾ। ਅਤੇ ਸਰ ਰੇਡੀਓ ਨੇ ਸਾਡੀ ਪਰਸਨੈਲਿਟੀ ਵੀ ਡਿਵੈਲਪ ਕੀਤੀ। ਜਦੋਂ ਮੈਂ ਰੇਡੀਓ 'ਚ ਆਉਂਦਾ ਸੀ, ਮੇਰਾ ਬਟਨ ਖੁੱਲ੍ਹਾ ਹੁੰਦਾ ਸੀ, ਸਾਡੇ ਹੀਰੋ ਸਾਹਿਬ ਹੁੰਦੇ ਸੀ, ਮੈਂ ਕਹਿੰਦਾ ਯਾਰ ਅਸ਼ਨੀ ਬਟਨ ਬੰਦ ਕਰ। ਹੁਣ ਵੀ ਜਦੋਂ ਕਦੀ ਗੱਲ ਹੁੰਦੀ ਯਾਰ ਤੂੰ ਬਟਨ ਬੰਦ ਕਰ ਲਿਆ ਕਿ ਨਹੀਂ, ਬੈਲਟ ਸਹੀ ਲਾ, ਮਤਲਬ ਓਵਰਆਲ ਬੰਦੇ ਦੀ ਪਰਸਨੈਲਿਟੀ 'ਚ ਫਰਕ ਪੈਂਦਾ, ਡਿਵੈਲਪ ਹੁੰਦਾ। ਔਰ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਜਦੋਂ ਮੈਂ, ਅੱਛਾ ਫਿਰ ਜਦੋਂ ਅਸੀਂ ਪ੍ਰੋਫੈਸ਼ਨ 'ਚ ਆ ਗਏ, ਮੈਂ ਜਿੱਥੇ ਜਾਂਦਾ ਸੀ ਉੱਥੇ ਮੈਨੂੰ ਇਹ ਲੱਗਦਾ ਸੀ, ਲੋਕ ਕਹਿੰਦੇ ਸੀ ਸਾਡਾ ਹੀ ਮੁੰਡਾ ਹੈ। ਮੇਰਾ ਬਾਣੀ ਸਰਟੀਫਿਕੇਟ ਕਲੀਅਰ ਹੋਇਆ ਸੀਗਾ, ਮੈਂ ਪਟਿਆਲੇ ਗਿਆ, ਉੱਥੇ ਜਾ ਕੇ ਆਪਣੇ ਸਾਹਿਬ ਨੂੰ ਰਿਕਾਰਡਿੰਗ ਆਪ ਕੀਤੀ, ਔਰ ਤੋਂ ਬਾਅਦ ਬਠਿੰਡੇ ਗਿਆ, ਉੱਥੇ ਰਿਕਾਰਡਿੰਗ ਆਪ ਕੀਤੀ, ਔਰ ਉਹਨਾਂ ਨੂੰ ਖੰਡਪੁਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਈਵਨ ਸ਼ਿਮਲੇ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਪ੍ਰੋਗਰਾਮ ਕੀਤੇ, ਔਰ ਬੜਾ ਮੈਨੂੰ ਐ ਲੱਗਾ। ਹੌਲੀ ਹੌਲੀ ਜਦੋਂ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ, ਜਦੋਂ ਮੈਂ ਰੇਡੀਓ 'ਤੇ ਕੰਮ ਕਰਦਾ, ਮੈਨੂੰ TV 'ਚ ਜਾਣ ਦਾ ਮੌਕਾ ਮਿਲਿਆ।
1: ਅੱਛਾ।
0: ਉੱਥੇ ਨਾ ਇੱਕ ਪੈਕਸ ਸਾਨੂੰ ਮੈਨੂੰ ਮਿਲੇ, ਅਤੇ ਚਲੋ ਕਿਸੇ ਨੂੰ ਕਿਹਾ ਵੀ ਸੀਗਾ ਵੀ ਚੱਲ ਯਾਰ ਮੈਨੂੰ ਵੀ ਦੂਰਦਰਸ਼ਨ 'ਤੇ ਮੌਕਾ ਮਿਲੇ, ਕਿਉਂਕਿ ਹਰੇਕ ਨੂੰ ਹੁੰਦਾ ਵੀ ਬੰਦਾ ਸ਼ਕਲ ਦਿਸੇ ਦੂਰਦਰਸ਼ਨ 'ਤੇ। ਉਹਨਾਂ ਨੇ ਮੈਨੂੰ ਪਹਿਲੀ ਸਤਿਹ ਪੁੱਛਿਆ, ਅਸ਼ਵਨੀ ਤੂੰ ਕੀ ਚਾਹੁੰਦਾ ਹੈ ਕਿ ਤੇਰੀ ਸ਼ਕਲ ਦੂਰਦਰਸ਼ਨ 'ਤੇ ਆਵੇ ਕਿ ਤੂੰ ਪੈਸੇ ਕਮਾਉਣਾ ਚਾਹੁੰਦਾ? ਮੈਂ ਕਿਹਾ ਸਰ ਮੈਨੂੰ ਤਾਂ ਨੀਡ ਪੈਸੇ ਦੀ ਆ, ਮੈਂ ਪੜ੍ਹਨਾ ਚਾਹੁੰਦਾ। ਔਰ ਕਹਿੰਦੇ ਚੱਲ ਫਿਰ ਇੱਦਾਂ ਕਰ ਤੂੰ ਵਾਇਸ ਓਵਰ ਕਮੈਂਟਰੀ ਕਰਿਆ ਕਰ।
1: ਅੱਛਾ।
0: ਸਰ 2500 ਰੁਪਈਆ, 4000 ਉੱਧਰੋਂ ਵੀ ਆਉਣ ਲੱਗ ਪਿਆ, ਆਪਾਂ ਤਾਂ ਫਿਰ ਅਡਾਰੀਆਂ ਮਾਰਨੀਆਂ ਸ਼ੁਰੂ ਕੀਤੀਆਂ।
1: ਅੱਛਾ ਅੱਛਾ।
0: ਅਤੇ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਓਵਰਆਲ ਰੇਡੀਓ ਨੇ ਮੈਨੂੰ ਦਿੱਤਾ, ਅਤੇ ਫਿਰ ਮੈਂ ਜਿੱਥੇ ਜਾਣਾ ਲੋਕਾਂ ਨੇ ਕਹਿਣਾ ਯਾਰ ਸਾਡਾ ਮੁੰਡਾ ਹੈ, ਕਿਸੇ ਨੇ ਕਹਿਣਾ ਸਾਡਾ ਦੋਸਤ ਹੈ, ਕੁਛ ਨਾਲ ਦੇ ਸੀ, ਅਤੇ ਮੈਨੂੰ ਕਦੇ ਦਿੱਕਤ ਨਹੀਂ ਸੀ ਆਈ ਪ੍ਰੋਗਰਾਮ 'ਚ ਜਾਂ ਕੋਈ ਵੀ ਮੇਰੀ ਅਚੀਵਮੈਂਟਸ ਦੇ ਵਿੱਚ। ਅਤੇ ਹੁਣ ਵੀ ਮੈਂ ਕਹਿੰਦਾ ਕਿ ਇਹ ਰੇਡੀਓ ਦੀ ਖਾਤਰ ਮੈਂ ਬਣਿਆ, ਮੈਂ ਉਹ ਡਾਲਰ ਹੈ ਜਿੱਥੇ ਮਰਜ਼ੀ ਚਲਾ ਦਿਓ।
1: ਕਿਆ ਬਾਤ, ਕਿਆ ਬਾਤ, ਬਹੁਤ ਖੁਸ਼।
0: ਜਿੱਥੇ ਕੋਈ ਨਹੀਂ ਜਾਂਦਾ ਉੱਥੇ ਅਸ਼ਨੀ ਨੂੰ ਜਾਣਾ ਪੈਂਦਾ। ਔਰ ਮੇਰੀ ਮਤਲਬ ਖੁੱਲ੍ਹ ਮੈਨੂੰ ਇੰਨੀ ਹੋ ਗਈ, ਅਤੇ ਮੈਂ ਜੇ ਮੈਂ CM ਸਾਹਿਬ ਨਾਲ ਵੀ ਗੱਲ ਕਰਨੀ ਹੋਵੇ, ਮੇਰੇ 'ਚ ਮਤਲਬ ਇੰਨੀ ਮੈਨੂੰ ਝਿਜਕਣੀ ਹੈ, ਝਿਜਕ ਚੈੱਕ,
1: ਕੌਨਫੀਡੈਂਸ
0: ਲੈਵਲ ਵੱਧ ਜਾਂਦਾ।
1: ਕਿਉਂਕਿ ਤੁਸੀਂ ਪਤਾ ਕੀ ਹੈ, ਅਲੱਗ ਅਲੱਗ ਪਰਸਨੈਲਿਟੀਜ਼ ਔਰ ਅਲੱਗ ਅਲੱਗ ਹਾਲਾਤ ਔਰ ਅਲੱਗ ਅਲੱਗ ਹਾਲਾਤਾਂ ਦੇ ਵਿੱਚ
0: ਹੈ
1: ਨਾ, ਕਿਉਂਕਿ ਇਸੇ ਕਰਕੇ ਮਲਟੀ ਡਾਇਮੈਂਸ਼ਨਲ ਜਿੱਦਾਂ ਕਹਿੰਦੇ ਹਾਂ ਕਿ ਸਾਡੀ ਪਰਸਨੈਲਿਟੀਜ਼ ਦੇ ਵਿੱਚ ਜਿਹੜੇ ਵੀ ਲੋਕ ਰੇਡੀਓ ਨਾਲ ਵਿਵਸਥਾ ਹੈ ਜਾਂ ਰੇਡੀਓ ਦੇ ਨਾਲ ਕਿਸੇ ਨਾ ਕਿਸੇ ਪਾਸੇ ਰਿਸ਼ਤਾ ਰੱਖਦੇ ਹੈ, ਉਹਨਾਂ ਦੇ ਵਿੱਚ ਆਮ ਜਨ ਸਧਾਰਨ ਨਾਲੋਂ ਇੱਕ ਨਾ ਇੱਕ ਗੱਲ ਜਿਹੜੀ ਆ ਉਹ ਵੱਖਰੀ ਤੁਹਾਨੂੰ ਦਿਖਦੀ ਹੈ, ਉਹ ਜਿਹੜੀ ਰੇਡੀਓ ਹੀ ਪੈਦਾ ਕਰ ਸਕਦਾ ਹੈ, ਹੋਰ ਕਿਤੇ ਪੈਦਾ ਨਹੀਂ ਹੋ ਸਕਦਾ।
0: ਜੀ ਮੈਂ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਦੱਸਦਾ ਤੁਹਾਨੂੰ, 2 ਕੁ ਮਹੀਨੇ ਪਹਿਲਾਂ ਦੀ ਸਾਡੀ ਨਾ ਚੀਫ ਸੈਕਟਰੀ ਸਾਹਿਬ ਨਾਲ ਕੋਈ ਮੀਟਿੰਗ ਸੀ ਜਾਂ ਆਫਿਸ਼ੀਅਲ ਮੀਟਿੰਗ ਸੀ ਕੋਈ, ਅਤੇ ਉਹ ਅਸੀਂ ਜਾ ਰਹੇ ਐਡਮਿਨਿਸਟ੍ਰੇਸ਼ਨ ਆਫਿਸਰ ਫਾਈਨਾਂਸ ਵਾਲਿਆਂ ਨਾਲ ਵੀ ਸੀ ਕੋਈ ਕੰਮ, ਅਤੇ ਮਤਲਬ ਅਸੀਂ ਹਾਇਰਲੀ ਅਥਾਰਟੀ ਨੂੰ ਮਿਲਣਾ ਸੀ, ਅਤੇ ਨਾਲ ਐਡਮਿਨਿਸਟ੍ਰੇਸ਼ਨ ਆਫਿਸਰ ਸੀਗੇ, ਅਤੇ ਅਸੀਂ ਜਾ ਰਹੇ, ਉਹ ਰਸਤੇ 'ਚ ਇੱਕ PN ਟੱਕਰ ਗਿਆ, ਕਹਿੰਦਾ ਅਸ਼ਨੀ ਚੱਲਿਆ? ਮੈਂ ਕਿਹਾ ਹਾਂ ਮੈਂ ਸੈਕਟਰੀ 'ਚ ਚੱਲਿਆ। ਕਹਿੰਦਾ ਯਾਰ ਆਹ ਮੇਰੀ ਡਾਕ ਦੇਣੀ ਉੱਥੇ। ਉਹ ਮੈਨੂੰ ਕਹਿੰਦੇ ਯਾਰ ਅਸ਼ਨੀ ਇਹ PN ਵਾਲਾ ਕੰਮ ਵੀ? ਮੈਂ ਕਿਹਾ ਸਰ ਇਹ ਬੰਦਾ ਉਹ ਬੰਦਾ ਹੈ ਜਿਹਨੇ ਮੈਨੂੰ ਬੱਸ ਸਟੈਂਡ ਛੱਡਿਆ ਸੀ ਸਿਖਰ ਦੁਪਹਿਰੇ, ਔਰ ਮੈਂ ਇਹਨਾਂ ਨਾਲ ਵੀ ਮੇਰਾ ਓਨਾ ਹੀ ਰਿਸ਼ਤਾ ਹੈ। ਅਤੇ ਮਤਲਬ ਕਿ ਜਦੋਂ ਬੰਦਾ ਡਾਊਨ ਟੂ ਅਰਥ ਹੁੰਦਾ ਹੈ, ਥੱਲਿਓਂ ਉੱਪਰ ਉੱਠਦਾ ਹੈ, ਉਹਨੂੰ ਹਰੇਕ ਦੀਆਂ ਸਮੱਸਿਆਵਾਂ ਪਤਾ ਹੈ।
1: ਸਭ ਤੋਂ ਪਹਿਲਾਂ ਸਾਡਾ ਮਨੁੱਖਤਾ ਦਾ ਰਿਸ਼ਤਾ ਹੈ।
0: ਜੀ ਜੀ।
1: ਇਹ ਜਿਹੜੀਆਂ ਆਪਸ

0: ਵਿੱਚੋਂ ਜਿੱਦਾਂ ਕਹਿੰਦੇ ਹਾਂ ਕਿ ਰੈਂਕਿੰਗ ਹੈ, ਕੋਈ ਕਿਸ ਪੱਧਰ ਦੇ ਕੰਮ ਕਰ ਰਿਹਾ ਹੈ, ਤਾਂ ਸਾਰੇ ਅਸੀਂ ਕੰਮ ਹੀ ਆ ਨਾ,
1: ਜੀ ਜੀ ਜੀ,
0: ਹਨਾ, ਕੋਈ ਵੱਡਾ ਹੈ ਕੋਈ ਛੋਟਾ ਹੈ। ਪਰ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਕਿ ਜੇ ਤੁਸੀਂ ਕਿਸੇ ਦੂਜੇ ਦੀ ਰਿਸਪੈਕਟ ਕਰਦੇ ਹੋ, ਦੂਜੇ ਨੂੰ ਮਾਣ ਸਤਿਕਾਰ ਦੇ,
1: ਬਿਲਕੁਲ ਜੀ ਸਰ,
0: ਉਹਦੇ ਨਾਲ ਹੀ ਤੁਹਾਡਾ ਮਾਣ ਸਤਿਕਾਰ ਉੱਚਾ ਹੋਣਾ ਹੈ। ਜੇ ਤੁਸੀਂ ਕਿਸੇ ਨੂੰ ਡਿਸਰਿਸਪੈਕਟ ਕਰੋਗੇ, ਉਹਦੇ ਆਦਰ ਦੇ ਵਿੱਚ ਉਹਦਾ ਨਿਰਾਦਰ ਕਰੋਗੇ,
1: ਬਿਲਕੁਲ,
0: ਫਿਰ ਕਿਤੇ ਨਾ ਕਿਤੇ ਤੁਹਾਨੂੰ ਉਹੋ ਜਿਹੇ ਹਾਲਾਤਾਂ ਦਾ ਵੀ ਸਾਹਮਣਾ ਹੋ ਜਾਏਗਾ।
1: ਔਰ ਸਰ, ਇਸੇ ਲਈ ਮੈਂ ਨਾ ਦੇਖੋ 5-6 ਸਾਲ ਤੋਂ, ਔਰ ਮੈਨੂੰ ਐ ਸੀ ਕਿ ਮੇਰੀ ਸਟਰਗਲ ਖਤਮ ਨਾ ਹੋਵੇ, ਜਿਵੇਂ ਦੌੜ ਭੱਜ ਅਸੀਂ ਪਹਿਲਾਂ ਕਰਦੇ ਸੀ। ਅਤੇ ਮੈਂ ਇੱਕ ਇਨੀਸ਼ੀਏਟਿਵ ਲਿਆ ਕਿ ਮੇਰਾ ਕਪੂਰਥਲਾ ਔਫਿਸ ਜਿਹੜਾ ਸਾਇੰਸ ਸਿਟੀ ਔਫਿਸ ਹੈ, ਉਹ ਘਰ ਤੋਂ ਕੋਈ 17-18 ਕਿਲੋਮੀਟਰ ਪੈਂਦਾ। ਸਰ, ਮੈਂ ਮੰਡੇ ਟੂ ਫਰਾਈਡੇ ਸਾਈਕਲ 'ਤੇ ਜਾਂਦਾ, ਔਰ ਇੰਨੀ ਧੁੱਪ ਵੀ, ਪੇਰੈਂਟਸ ਵੀ ਕਈ ਵਾਰੀ ਕਹਿੰਦੇ, ਵਾਈਫ ਵੀ ਕਹਿੰਦੀ, ਯਾਰ ਮੈਂ ਕਹਿੰਦਾ ਯਾਰ ਜੇ ਤਾਂ ਜੇ ਅਸੀਂ ਸੰਗ ਗਏ ਨਾ, ਫਿਰ ਤਾਂ ਰੋਜ਼ ਅੱਜ ਮੀਂਹ ਆ, ਅੱਜ ਬਾਰਿਸ਼ ਆ, ਇਹਦਾ ਇੱਥੇ ਰਹਿ ਜਾਂਗੇ। ਔਰ ਮੈਂ ਸਾਈਕਲ 'ਤੇ ਨਿਕਲਿਆ ਜੀ ਮੰਡੇ ਟੂ ਫਰਾਈਡੇ, ਸੈਟਰਡੇ ਮੈਂ ਜਾਂਦਾ, ਉੱਥੇ ਕੱਪੜੇ ਆਪਣੇ ਰੱਖ ਦਿੰਦਾ ਲਿਆ ਕੇ ਸੈਟਰਡੇ, ਉੱਥੋਂ ਫਿਰ ਚੇਂਜ ਕਰਕੇ, ਔਰ ਸਵੇਰੇ 8:30-8 ਪਹੁੰਚ ਜਾਂਦੇ ਹਾਂ। ਸਾਡੇ ਸੇਵਾਦਾਰ ਆਇਆ ਹੁੰਦਾ, ਉਹਨੇ ਚਾਹ ਬਣਾਉਣੀ ਹੈ ਅਤੇ ਅਸੀਂ ਦੋਨਾਂ ਨੇ ਚਾਹ ਬਹਿ ਕੇ ਪੀਣੀ ਹੈ। ਅਤੇ ਸਰ, ਮਤਲਬ ਜ਼ਿੰਦਗੀ ਦੇ ਨਜ਼ਾਰੇ ਆ, ਔਰ ਜਦੋਂ ਆਪਣੀ ਅਸੀਂ ਸਾਈਕਲ ਤੋਂ ਮੋਟਰਸਾਈਕਲ, ਮੋਟਰਸਾਈਕਲ ਤੋਂ ਕਾਰ ਲੈਂਦੇ ਹਾਂ ਆਪਣੀ ਮਿਹਨਤ ਨਾਲ, ਔਰ ਫਿਰ ਜ਼ਿੰਦਗੀ ਦਾ
0: ਸਵਾਦ ਵੱਖਰਾ,
1: ਸਵਾਦ ਵੱਖਰਾ ਹੈ।
0: ਜਿਹੜੀ ਸਬਜ਼ੀ ਆਪ ਬਣਾ ਕੇ ਖਾਣ ਦਾ ਸਵਾਦ ਹੈ ਨਾ, ਕਿਉਂਕਿ ਉਹ 'ਚ ਮਸਾਲਾ ਵੀ ਤੁਹਾਡੇ ਹਿਸਾਬ ਨਾਲ ਹੁੰਦਾ, ਨਮਕ, ਸਾਰੀਆਂ ਚੀਜ਼ਾਂ ਤੁਹਾਡੇ ਹਿਸਾਬ ਦੀਆਂ ਹੁੰਦੀਆਂ ਨੇ। ਅਤੇ ਜਿੱਦਾਂ ਤੁਸੀਂ ਹੋਟਲ ਦੀ ਮਰਜ਼ੀ ਜਿੰਨੀ ਮਰਜ਼ੀ ਖਾ ਲਓ, ਉਹ ਉਸ ਸਮੇਂ 'ਤੇ ਸਵਾਦ ਲੱਗੂਗੀ, ਬਾਅਦ ਦੇ ਵਿੱਚ ਤੁਹਾਨੂੰ ਤਕਲੀਫ ਦੇਊਗੀ। ਸੋ ਜ਼ਿੰਦਗੀ ਵੀ ਐਸੀ ਹੈ, ਬਣੀ ਬਣਾਈ ਔਰ ਬਣਾਉਣ ਦੇ ਵਿੱਚ ਇਹੀ ਫਰਕ ਹੈ ਕਿ ਜ਼ਿੰਦਗੀ ਨੂੰ ਜਿੰਨਾ ਤੁਸੀਂ, ਜਿੰਨਾ ਕਹਿੰਦੇ ਹੁੰਦੇ ਸੋਨਾ, ਸੋਨੇ ਵਾਲੀ ਗੱਲ ਹੈ ਨਾ,
1: ਜੀ ਜੀ ਜੀ,
0: ਸੋਨਾ ਜਿਹੜਾ ਹੈ ਉਹ ਤਪ ਕੇ ਹੀ ਸੋਨਾ ਬਣਦਾ ਹੈ, ਸਾਰੇ ਜਾਣਦੇ ਆ। ਸੋ ਇਸ ਕਰਕੇ ਤਾਂ ਅਲੱਗ ਅਲੱਗ, ਜਿੱਦਾਂ ਤੁਸੀਂ ਅਸ਼ਨੀ ਸਾਡੇ ਨਾਲ ਤਜਰਬੇ ਸਾਂਝੇ ਕੀਤੇ ਹੈ ਕਿ ਰੇਡੀਓ ਨੇ ਤੁਹਾਡੀ ਪਰਸਨੈਲਿਟੀ ਔਰ ਤੁਹਾਡੀ ਜਿੱਦਾਂ ਕਹਿੰਦੇ ਹਾਂ ਕਿ ਮਾਇਕ ਤੌਰ ਦੇ ਉੱਤੇ ਤੁਹਾਡੀ ਸ਼ਖਸੀਅਤ ਨੂੰ ਘੜਨ ਦੇ ਵਿੱਚ, ਤੁਹਾਨੂੰ ਆਪਣੇ ਆਪ ਦੇ ਉੱਤੇ ਸਵੈ ਨਿਰਭਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਅਲੱਗ ਅਲੱਗ ਪੱਖਾਂ ਦੇ ਤੁਸੀਂ ਜ਼ਿਕਰ ਕੀਤਾ ਕਿ ਕਿੱਥੋਂ ਤੁਸੀਂ ਉੱਠ ਕੇ ਕਿੱਥੇ ਤੁਸੀਂ ਪਹੁੰਚੇ, ਔਰ ਹਰ ਵਕਤ ਰੇਡੀਓ ਤੁਹਾਡੇ ਨਾਲ ਉਸੇ ਤਰ੍ਹਾਂ ਚੱਲਿਆ।
1: ਬਿਲਕੁਲ ਜੀ,
0: ਅੱਜ ਰੇਡੀਓ ਨਾਲ ਕਿੱਦਾਂ ਦਾ ਰਿਸ਼ਤਾ ਤੁਹਾਡਾ?
1: ਸਰ, ਬਹੁਤ ਵਧੀਆ ਰਿਸ਼ਤਾ ਹੈ। ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੁਣ ਇਨਵਾਇਰਮੈਂਟ ਦੇ ਪ੍ਰੋਗਰਾਮ ਨੇ, ਕਈ ਵਾਰੀ ਮੈਨੂੰ ਫੋਨ 'ਤੇ ਲੈ ਕੇ ਵੀ ਕਰਦੇ ਨੇ। ਦੇਖੋ, ਮੈਨੂੰ 20 ਸਾਲ ਤੋਂ, ਮੈਂ ਸਾਇੰਸ ਜਰਨਲਿਜ਼ਮ ਦੇ ਵਿੱਚ ਹਾਂ, ਸਾਇੰਸ ਦੇ ਅਲੱਗ ਅਲੱਗ ਫੀਲਡ ਹੈ, ਜਾਂ ਸਾਇੰਸ ਡੇ ਆ ਗਿਆ,
0: ਨੈਸ਼ਨਲ ਡੇ,
1: ਬਹੁਤ ਬ੍ਰਾਂਚਿਸ ਨੇ। ਉਹ ਜਦੋਂ ਮਤਲਬ ਹੁੰਦਾ ਕਿ ਅਸ਼ਨੀ ਜੀ ਤੁਸੀਂ ਸਾਨੂੰ ਵਾਈਟ ਦੇ ਦਿਓ, ਕਿਉਂਕਿ ਦੋ ਚੀਜ਼ਾਂ ਵਧੀਆ ਹੁੰਦੀਆਂ, ਇੱਕ ਤਾਂ ਮੇਰਾ ਐਕਸਪੀਰੀਅੰਸ ਹੈ, ਮੇਰੇ ਮੈਨੂੰ ਵਾਰ ਵਾਰ ਕੱਟ ਨਹੀਂ ਕਰਨਾ ਪੈਂਦਾ ਉਹਨਾਂ ਨੂੰ, ਔਰ ਮੈਂ ਆਪਣਾ ਰਿਕਾਰਡ ਕਰਦਾ, ਮੈਂ ਮੈਸੇਜ ਪਾ ਦਿੰਦਾ। ਔਰ ਮੈਨੂੰ ਐਂ ਲੱਗਦਾ ਕਿ ਰੇਡੀਓ ਜਿਹੜਾ ਆ, ਉਹ ਬਹੁਤ ਇੱਕ ਤੁਹਾਡੀ ਜ਼ਿੰਦਗੀ ਦਾ ਪਰਸਨੈਲਿਟੀ ਨੂੰ ਬਣਾਉਣ ਦਾ ਬਹੁਤ ਇੱਕ ਵਧੀਆ ਜ਼ਰੀਆ ਹੈ। ਔਰ ਜਿਹੜੇ ਪ੍ਰੋਗਰਾਮਸ ਰੇਡੀਓ 'ਤੇ ਆਉਂਦੇ ਨੇ, ਉਹ ਫੈਮਿਲੀ 'ਚ ਬਹਿ ਕੇ ਸੁਣਨ ਵਾਲੇ ਹੁੰਦੇ ਨੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ FM's ਜਿਹੜੇ, ਸਾਰੇ FM's ਜਿੰਨੇ ਵੀ ਨੇ, ਮਤਲਬ ਉਹਨਾਂ ਦੇ ਵਿੱਚ ਕੁਛ ਇੱਦਾਂ ਦੇ ਵੀ ਕੰਮ ਹੁੰਦੇ ਨੇ ਜਿਹੜੇ ਆਪਾਂ ਨਹੀਂ ਸੁਣ ਸਕਦੇ। ਪਰ ਰੇਡੀਓ, ਜਿਵੇਂ ਹੁਣ ਤੁਹਾਡਾ ਖੇਤੀਬਾੜੀ ਪ੍ਰੋਗਰਾਮ ਸੀਗਾ ਸਰ, ਮੇਰੇ ਫਾਦਰ ਸਾਹਿਬ ਸੁਣਦੇ ਹੁੰਦੇ ਸੀ, ਮੇਰੇ ਫਾਦਰ ਇਨ ਲਾ ਹਾਲੇ ਵੀ 4 ਵਜੇ ਉਹਨਾਂ ਦਾ ਰੇਡੀਓ ਵੱਜ ਜਾਂਦਾ, ਗੁਰਬਾਣੀ ਵਿਚਾਰ ਜਿਹੜਾ ਉਹ ਮਤਲਬ
0: ਸੁਣਦੇ
1: ਨੇ। ਔਰ ਬੜਾ ਸਕੂਨ ਆਉਂਦਾ ਹੈ ਜਦੋਂ ਅਸੀਂ ਮਤਲਬ ਕਿ ਤਾਂ ਮਤਲਬ ਉਹ ਪ੍ਰੋਗਰਾਮ ਯੂਥ ਨੂੰ ਤੁਸੀਂ, ਜਦੋਂ ਤੁਸੀਂ ਯੂਥ ਨੂੰ ਇੰਟਰੋਡਿਊਸ ਕਰਾਉਂਦੇ ਹੋ, ਲੋਕਾਂ ਦੀਆਂ ਅਚੀਵਮੈਂਟ ਇੰਟਰੋਡਿਊਸ ਕਰਾਉਂਦੇ, ਇੱਕ ਇੰਸਪੀਰੇਸ਼ਨ ਮਿਲਦੀ ਹੈ। ਔਰ ਮੈਨੂੰ ਇਹ ਲੱਗਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਹੁਣ ਕੁਛ ਹਾਲੇ, ਹੁਣ ਮੈਂ ਰਿਟਾਇਰਮੈਂਟ ਤੋਂ ਬਾਅਦ ਕਰਾਂਗਾ।
0: ਅੱਛਾ,
1: ਮੈਂ ਡਾਕਟਰੇਟ,
0: ਦੇਖੋ
1: ਮੈਂ ਡਾਕਟਰੇਟ ਨਹੀਂ ਕਰ ਸਕਿਆ, ਬਟ ਮੈਂ ਹੁਣ ਰਿਟਾਇਰਮੈਂਟ ਤੋਂ ਬਾਅਦ ਰਜਿਸਟ੍ਰੇਸ਼ਨ ਕਰਾਊਂਗਾ। ਅਤੇ
0: ਹਾਂ, ਬਿਲਕੁਲ ਬਿਲਕੁਲ ਜ਼ਰੂਰ, ਕਿਉਂਕਿ ਜ਼ਿੰਦਗੀ, ਦੇਖੋ ਜ਼ਿੰਦਗੀ ਰੁਕਣ ਦਾ ਤਾਂ ਨਾਮ ਹੈ
1: ਨਹੀਂ,
0: ਜ਼ਿੰਦਗੀ 'ਤੇ ਨਿਰੰਤਰਤਾ ਦਾ ਨਾਮ ਹੀ ਜ਼ਿੰਦਗੀ ਹੈ ਨਾ। ਅਤੇ ਉਸ ਤੋਂ ਬਾਅਦ ਜਦੋਂ ਜ਼ਿੰਦਗੀ ਸਰੀਰ ਦੇ ਵਿੱਚੋਂ ਜਾਨ ਹੀ ਚਲੀ ਗਈ, ਜ਼ਿੰਦਗੀ ਚਲੀ ਗਈ, ਤਾਂ ਫਿਰ ਉਹ ਕੀ ਕਰ ਸਕਦਾ?
1: ਬਿਲਕੁਲ।
0: ਸੋ ਇਸ ਕਰਕੇ ਜਦ ਤੱਕ ਸਾਹਸ ਤਦ ਤੱਕ ਆਸ, ਔਰ ਤਦ ਤੱਕ ਲੜਾਈ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਰੀ ਰਹਿਣੀ ਚਾਹੀਦੀ ਹੈ। ਇੱਕ ਪਲੈਟਫਾਰਮ 'ਤੇ ਤੁਸੀਂ ਕੰਮ ਕੀਤਾ ਹੈ ਅਤੇ ਦੂਜੇ ਪਲੈਟਫਾਰਮ 'ਤੇ ਵੀ ਤੁਸੀਂ ਜਾਣਾ ਹੈ। ਇਹ ਦੇਖੋ, ਜ਼ਿੰਦਗੀ ਦੇ ਵੱਖ ਵੱਖ ਪਲੈਟਫਾਰਮ ਦੇ ਵਿੱਚੋਂ ਦੀ ਗੱਡੀ ਲੰਘਣੀ ਹੈ। ਜੇ ਤੁਸੀਂ ਕਹੋ ਮੈਂ ਇੱਕ ਪਲੈਟਫਾਰਮ ਸਰ ਕਰ ਲਿਆ, ਬਸ ਹੁਣ ਮੈਂ ਤਾਂ ਘਰੇ ਬੈਠ ਜਾਣਾ ਹੈ, ਤਾਂ ਫਿਰ ਜ਼ਿੰਦਗੀ ਨੂੰ ਇਹਦਾ ਮਤਲਬ ਕਿਤੇ ਨਾ ਕਿਤੇ ਤੁਸੀਂ ਸਮਝ ਹੀ ਨਹੀਂ ਸਕਿਆ ਕਿ ਜ਼ਿੰਦਗੀ ਹੈ ਕੀ ਚੀਜ਼ ਹੈ। ਜ਼ਿੰਦਗੀ ਅਸਲ 'ਚ ਤਜਰਬਿਆਂ ਦਾ ਨਾਂ ਹੈ, ਜਿਹਦੇ ਤੁਸੀਂ ਅਲੱਗ ਅਲੱਗ ਪੱਖ 'ਤੇ ਅਲੱਗ ਅਲੱਗ ਤਜਰਬੇ ਹੈ ਉਹ ਹਾਸਲ ਕਰਦੇ ਹੋ, ਔਰ ਅਗਲੀ ਜਨਰੇਸ਼ਨ ਨੂੰ ਅਗਲੀ ਪੀੜ੍ਹੀ ਨੂੰ ਦੱਸ ਦਿਓ ਕਿ ਇਸ ਪੱਖ ਦਾ ਕੀ ਸਵਾਦ ਹੈ, ਇਸ ਪੱਖ ਦਾ ਕੀ ਸਵਾਦ ਹੈ ਅਤੇ ਇਸ ਪੱਖ ਦਾ ਕੀ ਸਵਾਦ ਹੈ। ਇਹੀ ਜ਼ਿੰਦਗੀ ਦਾ ਮਤਲਬ ਹੈ, ਮਕਸਦ ਹੈ ਜਾਂ ਟੇਸਟ ਹੈ ਜਾਂ ਸਵਾਦ ਹੈ। ਜਿਹਨੇ ਇਹ ਪੱਖਾਂ ਦਾ ਸਵਾਦ ਹੀ ਨਹੀਂ ਜਾਇਆ ਉਹਨੇ ਜ਼ਿੰਦਗੀ ਨੂੰ ਕੀ ਮਾਣਿਆ।
1: ਬਿਲਕੁਲ ਸਹੀ ਗੱਲ ਹੈ
0: ਜੀ, ਉਹਨੇ ਜ਼ਿੰਦਗੀ ਦਾ। ਅੱਛਾ, ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਅੱਜ ਵੀ ਰੇਡੀਓ ਦੀ ਇੱਕ ਖੂਬਸੂਰਤੀ ਹੈ ਕਿ ਇਹਨੂੰ ਪਰਿਵਾਰ ਦੇ ਵਿੱਚ ਜਾਂ ਪਰਿਵਾਰਕ ਮੈਂਬਰ ਦੇ ਤੌਰ 'ਤੇ ਜਾਂ ਪਰਿਵਾਰਕ ਸਾਂਝ ਦੇ ਤੌਰ 'ਤੇ ਆਪਾਂ ਨਾਲ ਚੱਲਦੇ ਹਾਂ, ਨਾਲ ਸੁਣਦੇ ਹਾਂ। ਅੱਜ ਵੀ ਸਾਡੇ ਘਰਾਂ ਦੇ ਵਿੱਚ ਉਸੇ ਤਰ੍ਹਾਂ ਚੱਲਦਾ ਹੈ। ਅੱਜ ਕਿਉਂਕਿ

ਆਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ

ਵਾਹਿਗੁਰੂ ਭਲਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਭਲਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਪੇਮ ਜਹਾਂ ਜਹਾਂ ਖਾਲਸਾ ਦੇ ਸਾਹਿਬਾ ਤਹਾਂ ਤਹਾਂ ਰਸ਼ ਆਰਿਆ ਏ ਤਾਂ ਦੇਗ ਤੇਗ ਫਤਿਹ ਬਿਰਧ ਕੀ ਪੈਜ

ਦਾਨ ਬਾਬੇ ਇੱਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੇ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ।

ਖੇਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਮਾ

0: ਸਲੋਕ ਮਹਲਾ ਪਹਿਲਾ ਨਾਨਕ ਮੇ ਸਰੀਰ ਕਾ ਇੱਕ ਰਥ ਇੱਕ ਰਥਵਾ ਜੁਗ ਜੁਗ ਫੇਰ ਵਟਾਹੀ ਹੈ ਗਿਆਨੀ ਬੁੱਝ ਤਾਹੇ ਸਤ ਜੁਗ ਰਥ ਸੰਤੋਖ ਕਾ ਧਰਮ ਅਗਿਰਥਵਾ ਤ੍ਰੇਤੇ ਰਥ ਜਥੇ ਕਾ ਜੋਰ ਅਗਿਰਥਵਾ ਦੁਆਪਰ ਰਥ ਤੱਪੇ ਕਾ ਸਤ ਅਗਿਰਥਵਾ ਕਲ ਯੁਗ ਰਥ ਅਗਨ ਕਾ ਕੋੜ ਅਗੈ ਰਥਵਾਹੁ ਮਹਲਾ ਪਹਿਲਾ
1: ਸ਼ਾਮ ਕਹੈ ਸਿਤੰਬਰ ਸਵਾਮੀ ਸਚ ਮੈਂ ਆਛੈ ਸਾਚ ਰਹੈ ਸਭ ਕੋ ਸਚ ਸਮਾਵੈ ਰਿਗ ਕਹੈ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਚਿਤ ਜਾਏ ਨਾਨਕ ਤੋ ਮੁਖੰਤਰ ਪਾਏ ਦੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਅਥਰਮਣ ਹੁਆ ਨਾ ਖੁਦਾਈ ਲੋਹ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖੰਤਰ ਪਾਏ ਪੌੜੀ ਸਤਿਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ

ਗੁਰਮੁਖੀ ਸਤਿਗੁਰੂ ਦੋਹਾਰੇ ਮਿਲੇ ਕਸਮ ਸੰਭਾਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀ ਐਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਕੋਈ ਥਾਂ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਤੋਕ ਮਹਲਾ ਪਹਿਲਾ ਸਿਮਲ ਰੁਖ ਸਰਾਇਰਾ ਅਤ ਦੀਰਘ ਆਤਮਚ ਹੋਏ ਜਿਆ ਵਹਿ ਆਸ ਕਰ ਜਾਹਿ ਨਿਰਾ ਸਿਖਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਯਾ ਵਹਿ ਪਤ ਮਿੱਠਤ ਨੇਵੇ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਧਰ ਧਰ ਜੋ ਤੋਲੀਏ ਨਿਵੇ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੇਸ ਨਵਾਇ ਕਿਆ ਥੀਏ ਜਦ ਤੈ ਕਸੁਦੈ ਜਾਹੇ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਟ ਪੀ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾ ਤੰ ਦੁਇ ਟੋਟੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚਉ ਕਰਮੰ ਕਹੋ ਨਾਨਕ ਨਿਸ਼ਚਉ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ।

0: ਪਾਏ ਧਨ ਸਮਾਨਸ ਨਾਨਕਾ ਜੋਗਲ ਚੱਲੇ ਪਾਏ ਚੌਕਰ ਮਲ ਅਨਾਇਆ ਬਹਿ ਚੁੱਕੇ ਪਾਇਆ ਸਿੱਖਾ ਕੰਨ ਚੜ੍ਹਾਈਆ ਗੁਰ ਬ੍ਰਾਹਮਣ ਖਿਆ ਉਹ ਮੁਆ ਚੜ ਪਿਆ ਵੇ ਤਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸਜੇ ਨਾਲ ਤਗ ਪਹੁ ਕੱਤੀਏ ਬਾਮਣ ਵੱਟਿਆ ਕੁਹ ਬਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੂਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੈ ਪਤ ਉਪਜੈ ਸਾਲਾਹੀ ਸੱਚ ਸੋਤ ਦਰਗਹਿ ਹੈ ਅੰਦਰ ਪਾਈਏ ਤਗ ਨਾ ਟੁੱਟਸ ਕੋਤ ਮਹੱਲਾ ਪਹਿਲਾ
1: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਪ ਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਪੇ ਵੱਤੈ ਵਟ ਧਾਗੈ ਵਰਾ ਕੱਤੈ ਲੈ ਪਹਾੜ ਕਰੇ ਵੇ ਆਹੋ ਕੜਕਾ ਗਲ ਦੱਸੈ ਰਾਹ ਸੁਣ ਵੇਖੋ ਲੋਕਾਂ ਉਵੇਂ ਡਾਣ ਮਨ ਅੰਧਾ ਨਾ ਸੋ ਜਾਣ ਪੌੜੀ ਸਾਹਿਬ ਹੋ ਦਿਆ ਕਿਰਪਾ ਕਰੀ ਨਸਾਈ ਕਾਰ ਕਰਾਇ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਇ ਸੀ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੈ ਤਾਂ ਮਹਿਲ ਪਾਇ ਸੀ ਖਸਮੈ ਪਾਵੈ ਸੋ ਕਰੇ ਮਨ ਹੁਰ ਚਿੰਦਿਆ ਸੋ ਫਲ ਪਾਏ ਸੀ ਤਾਂ ਦਰ ਕਹੇ ਪੈਦਾ ਜਾਇ ਸੀ ਪੈਦਾ ਜਾਇ ਸੀ ਪੈਦਾ ਜਾਇ ਸੀ
2: ਮੋਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਦਾ ਸਾਈ ਕਾਰ ਕਰਾਏ ਸੀ ਸੋ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇਂ ਸੁਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਂਦਾ ਜਾਇ ਸੀ ਤਾਂ ਦਰਗੇ ਪੈਂਦਾ ਜਾ
1: ਕੋਈ ਗਾਵੇ ਰਾਗੀ ਨਾ

ਇੱਕ ਖਾਈ ਹੱਥ ਛੂਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਛ ਧਾਨ ਲੈ ਪੂਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਪੀੜ ਕਰੀਨ ਮਨ ਜੁੱਠੈ ਚੁੱਲੀ ਭਰੀਨ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਂਦਾ ਆਪੇ ਦੇ ਵਡਿਆਈਆਂ ਆਪੇ ਕਰਮ ਕਰਾਂਦਾ ਵੱਡੋ ਵੱਡਾ।

0: ਮੰਗਣ ਭਿੱਖ ਨਾ ਪਾਇੰਦਾ ਭਿੱਖ ਨਾ ਪਾਇੰਦਾ ਭਿੱਖ ਨਾ ਪਾਇੰਦਾ
1: ਪੌੜੀ ਚਿੱਟੇ ਅੰਦਰ ਸਭ ਤੋਂ ਵੇਖ ਨਦਰੀ ਹੇਠ ਚਲਾਏਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਮੇਜ ਨੇ ਸਿਰੇ ਸਿਰ ਧੰਦੇ ਲਾਏਦਾ ਨਦਰ ਉਪੱਠੀ ਜੇਕਰ ਸੁਲਤਾਨਾ ਘਾਓ ਕਰਾਏਦਾ ਦਰ ਮੰਗਣ ਭਿੱਖ ਨਾ ਪਾਇੰਦਾ।

0: ਸਲੋਕ ਮਹਲਾ ਪਹਿਲਾ ਜੇ ਮਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਵੱਡੀ ਇਹ ਹੱਥ ਦਲਾਲ ਕੇ ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਜੋਰੂ ਸਰਣਾਵਣੀ ਆਵੇ ਵਾਰੂ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੂਚੇ ਨਾ ਆਖੀਐ ਹੈ ਬਹਿਨ ਜੇ ਪਿੰਡਾ ਧੋਏ ਸੂਚੇ ਸੇ ਨਾਨਕ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਘਰ ਪਾ ਸਾਰਿਆ।